0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
4: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Sabrang Radio 94.7, Sundar Sare Lisansa Bobo Swagataji, Ajde Sikhub Surata Tuesday, Mangalwar, the Sham, the program, Jedakitusi Satwajke. 2 ਮਿੰਟ ਤੇ ਸੁਣ ਰਹੇ ਹੋ ਤੇ ਅੱਜ ਅਗਸਤ ਦੀ 11 ਤਰੀਕ ਵੀ ਹੋ ਚੁੱਕੀ ਹੈ ਪ੍ਰੋਗਰਾਮ ਜਿਹੜਾ ਹੈ ਸ਼ੁਰੂਆਤ ਕਰਦੇ ਨਾਲ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਕੁਝ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀ ਕੀ ਕੁਝ ਕਿੱਥੇ ਕਿੱਥੇ ਚੱਲ

ਜ਼ਿਆਦਾ ਜਿਹੜੀ ਵੱਡੀ ਖਬਰ ਜਿਹੜੀ ਚੱਲ ਰਹੀ ਹੈ ਉਹ ਟਰੰਪ ਦੇ ਲੋਕੇ ਕੇਟਰਿੰਗ ਵਾਲੇ ਟਰੱਕ 'ਚ ਸੀਕ੍ਰੈਟਲੀ ਆਪਣੀ ਫਲਾਈਟ ਚੇਂਜ ਕਰਨ ਦੀ ਗੱਲਬਾਤ ਆ ਰਹੀ ਕਿਉਂਕਿ ਇਰਾਨ ਨੇ ਕਿਹਾ ਵੀ ਤੈਨੂੰ ਠੋਕਾਂਗੇ ਪੰਜਾਬੀ 'ਚ, ਤੇ ਉਸੇ ਚੱਕਰ ਦੇ ਵਿੱਚ ਜਿਹੜਾ ਟਰੰਪ ਹੈ ਉਹ ਵਿਚਾਰਾ ਟਰਕੀ 'ਚ ਜਾ ਕੇ ਤਾਂ ਉੱਥੋਂ ਪਲੇਨ ਚੇਂਜ ਕਰਦਾ। ਦੁਨੀਆ ਦਾ ਆਪਣੇ ਆਪ ਨੂੰ ਸ਼ਹਿਨਸ਼ਾਹ ਕਹਿਣ ਵਾਲਾ ਬੰਦਾ ਵੀ ਮੈਂ ਸਭ ਤੋਂ ਵੱਡਾ ਤਾਕਤਵਰ ਤੇ ਮੇਰੇ ਕੋਲ ਸਾਰੀ ਫੋਰਸ ਹੈ, ਸਾਰਾ ਸਾਰਾ ਕੁਛ ਹੋਣ ਦੇ ਬਾਵਜੂਦ ਜਿਸ ਤਰੀਕੇ ਦੇ ਹਾਲਾਤਾਂ ਦੇ ਨਾਲ ਨਿਕਲਿਆ ਹੈ ਦੁਨੀਆ ਭਰ ਦੇ ਵਿੱਚ ਉਹਦੀ ਚਰਚਾ ਚੱਲ ਰਹੀ ਹੈ। ਤੇ ਹੋਰ ਬੜੀਆਂ ਖਬਰਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀਆਂ ਨੇ, ਬਟ ਸਭ ਤੋਂ ਵੱਡੀ ਖਬਰ ਤਾਂ ਇਹੀ ਹੈ ਕਿਉਂਕਿ ਇਹਦੇ 'ਚ ਇਹ ਸਾਰਾ ਕੁਛ ਨਜ਼ਰ ਆ ਰਿਹਾ ਕਿ ਟਰੰਪ ਦੇ ਨਾਲ ਇਸ ਤਰ੍ਹਾਂ ਹੋਇਆ। ਬਟ ਉਸ ਤੋਂ ਇਲਾਵਾ ਵੀ ਬੜੀਆਂ ਹੋਰ ਖਬਰਾਂ ਤੇ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀ ਜਿਹੜੀਆਂ ਸੁਣੋਗੇ, ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ, ਉਹਦੇ 'ਚ ਆਪਾਂ ਆਪਣੀਆਂ ਹੋਰ ਵੱਖਰੀਆਂ ਵੱਖਰੀਆਂ ਖਬਰਾਂ ਤੇ ਗੱਲਾਂ ਬਾਤਾਂ ਸ਼ੇਅਰ ਕਰਦੇ ਰਵਾਂਗੇ। ਮੇਨ ਚੀਜ਼ਾਂ ਜਿਹੜੀਆਂ ਨੇ ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ, ਪਲੱਸ ਵੈਦਰ ਦੀ ਅਪਡੇਟ। ਜਿੱਦਾਂ ਕਿ ਤੁਸੀਂ ਜਾਣਦੇ ਹੋ ਹਮੇਸ਼ਾ ਹੀ ਵੈਦਰ ਦੀ ਅਪਡੇਟ ਜਿਹੜੀ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ, ਵੈਦਰ ਦੇ ਨਾਲ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਹੋਣ ਜਾ ਰਿਹਾ, ਤੇ ਉਹਦੇ ਅਕੋਰਡਿੰਗ ਹੀ ਆਪਾਂ ਫਿਰ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਲਾਨ ਕਰ ਲੈਂਦੇ। ਅੱਜ ਦਾ ਪ੍ਰੋਗਰਾਮ ਵੀ ਕੁਛ ਇਸੇ ਤਰੀਕੇ ਦੇ ਨਾਲ ਰਹੇਗਾ, ਤੇ ਜਿੱਥੇ ਜਿੱਥੇ ਜੋ ਜੋ ਹਾਲਾਤ ਬਣ ਰਹੇ ਨੇ ਉਹ ਸਾਰੀਆਂ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸਵੇਰ ਥੰਡਰ ਸਟੋਰਮ ਦੀ ਵਾਰਨਿੰਗ ਜਿਹੜੀ ਹੈ ਉਹ ਸਾਊਦਰਨ ਅਲਬਰਟਾ ਦੇ ਵਿੱਚ ਦਿੱਤੀ ਜਾ ਰਹੀ ਹੈ, ਜਿਹੜੀ ਕਿ ਤੁਹਾਨੂੰ ਪਤਾ ਵੀ ਆਪਣੇ ਲੋਕਲ ਇਹ ਵਾਰਨਿੰਗ ਦਿੱਤੀਆਂ ਜਾਂਦੀਆਂ ਨੇ। ਤੇ ਉਸ ਤੋਂ ਇਲਾਵਾ ਵੈਦਰ ਦੇ ਵਿੱਚ ਜਿਹੜੀ ਇਹ ਠੰਡਕ ਹੁਣ ਲਗਾਤਾਰ ਬਣੀ ਰਹਿਣੀ ਹੈ, ਅੱਜ ਵੱਧ ਤੋਂ ਵੱਧ ਘੱਟ ਇਕਦਮ ਹੀ ਹੁਣ ਡਿਪ ਵਾਲਾ ਸਿਸਟਮ ਚੱਲਣਾ ਹੈ ਜਦੋਂ ਤੱਕ ਸ਼ਨੀਵਾਰ ਤੱਕ ਜਾ ਕੇ ਫਿਰ ਦੁਬਾਰਾ ਤੋਂ ਵੈਦਰ ਜਿਹੜਾ ਅਪ ਹੋਏਗਾ। ਅੱਜ ਦਾ ਵੱਧ ਤੋਂ ਵੱਧ ਟੈਂਪਰੇਚਰ ਜਿਹੜਾ ਵੱਧ ਜਿਹੜਾ ਉਹ 18 ਡਿਗਰੀ ਜਾਂ 19 ਡਿਗਰੀ ਕਹਿ ਲਓ ਤੁਸੀਂ, 18-19 ਡਿਗਰੀ ਜਿਹੜਾ ਅੱਜ ਦਾ ਟੈਂਪਰੇਚਰ ਵੱਧ ਤੋਂ ਵੱਧ ਲੱਗਣਾ ਹੈ। ਬਟ ਉਹਦੇ ਨਾਲ ਨਾਲ ਉਸ ਤੋਂ ਬਾਅਦ ਇਹ ਘਟਦਿਆਂ ਹੋਇਆ ਵੈਦਰ ਜਿਹੜਾ ਅੱਗੇ ਜਾਏਗਾ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਬਾਕੀ ਦੀਆਂ ਜਿਹੜੀਆਂ ਨੇ ਉਹ ਵੈਦਰ ਦੀ ਵੀ ਅਪਡੇਟ ਕਰਦੇ ਹਾਂ, ਕਿਉਂਕਿ ਲਗਾਤਾਰ 3-4 ਦਿਨ ਜਿਹੜੇ ਆ ਉਹ ਮੰਨਿਆ ਜਾ ਰਿਹਾ ਵੀ ਇਹ ਹੁਣ ਠੰਡਕ ਰਹਿਣੀ ਹੈ। ਜਿੱਦਾਂ ਕਿ ਅੱਜ ਦਾ ਦਿਨ ਆਲਰੇਡੀ 17 ਡਿਗਰੀ ਟੈਂਪਰੇਚਰ ਹੈ ਜਿਹੜਾ ਕਿ 17 ਦੀ ਤਰ੍ਹਾਂ ਮਹਿਸੂਸ ਹੋ ਰਿਹਾ, ਬਟ ਇਹ ਵੱਧ ਤੋਂ ਵੱਧ ਅੱਜ ਦਾ 18-19 ਡਿਗਰੀ ਮੰਨਿਆ ਜਾਂਦਾ ਰਿਹਾ ਸੀਗਾ। ਸਨਸੈਟ ਜਿਹੜਾ ਉਹ 9:04 ਤੇ ਹੋਏਗਾ, ਬਟ ਸੂਰਜ ਵੀ ਜਿਹੜਾ ਉਹ ਥੋੜਾ ਲੇਟ ਹੁੰਦਾ ਜਾ ਰਿਹਾ, 6:16 ਦੇ ਉੱਤੇ ਚੜਿਆ ਸੀ ਜਿਹੜਾ ਕਿ 9:04 ਤੇ ਅਸਤ ਹੋ ਜਾਏਗਾ। ਇਸੇ ਤਰੀਕੇ ਨਾਲ ਥਰਸਡੇ ਟਿਊਜ਼ਡੇ 11 ਨੂੰ 19 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 13 ਡਿਗਰੀ, ਅਗਸਤ 12 ਨੂੰ 17 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 11 ਡਿਗਰੀ, ਸ਼ਾਵਰਸ ਦੀ ਪੋਸੀਬਿਲਿਟੀ ਜਿਹੜੀ ਉਹ ਕੱਲ੍ਹ ਵੀ ਦਿਖਾਈ ਜਾ ਰਹੀ ਹੈ, ਤੇ ਪਰਸੋਂ ਨੂੰ ਅੱਗੇ ਅਗਸਤ 13 ਨੂੰ 14 ਡਿਗਰੀ ਵੱਧ ਤੋਂ ਵੱਧ ਹੋਏਗਾ ਜਾਂ 12 ਡਿਗਰੀ ਹੋਏਗਾ, ਕਿਉਂਕਿ 12-14 ਡਿਗਰੀ ਜਿਹੜਾ ਟੈਂਪਰੇਚਰ ਇਹ ਥਰਸਡੇ ਵਾਲੇ ਦਿਨ ਮੰਨਿਆ ਜਾ ਰਿਹਾ, ਤੇ ਨਾਲ ਦੀ ਨਾਲ ਹੀ ਕਲਾਉਡੀ ਤੇ ਰੇਨ ਜਿਹੜੀ ਹੈ ਇਸੇ ਤਰੀਕੇ ਨਾਲ ਬਣੀ ਰਹੇਗੀ ਥਰਸਡੇ ਵਾਲੇ ਦਿਨ ਵੀ। ਫਰਾਈਡੇ ਨੂੰ ਚਮਕਦਾਰ ਧੁੱਪ ਵਾਪਸ ਆਏਗੀ, ਥੋੜ੍ਹਾ ਜਿਹਾ ਟੈਂਪਰੇਚਰ ਅਪ ਹੋਏਗਾ, 18 ਡਿਗਰੀ ਤੱਕ ਜਾਏਗਾ ਤੇ ਘੱਟ ਤੋਂ ਘੱਟ 9 ਡਿਗਰੀ ਤੱਕ ਸਿੰਗਲ ਡਿਜਿਟ ਫਿਰ ਚੱਲਿਆ ਜਾਣਾ। ਸ਼ਨੀਵਾਰ ਵਾਲੇ ਦਿਨ 22 ਡਿਗਰੀ ਵੱਧ ਤੋਂ ਵੱਧ ਤੇ 9 ਡਿਗਰੀ ਘੱਟ ਤੋਂ ਘੱਟ, ਅਗਸਤ 16 ਨੂੰ 24 ਡਿਗਰੀ ਵੱਧ ਤੋਂ ਵੱਧ ਤੇ 11 ਡਿਗਰੀ ਘੱਟ ਤੋਂ ਘੱਟ, ਕਿਉਂਕਿ ਇਸ ਦਿਨ ਸੰਡੇ ਨੂੰ 1 ਵਜੇ ਤੋਂ ਲੈ ਕੇ 5 ਵਜੇ ਤੱਕ ਜਦੋਂ ਤੁਸੀਂ ਪ੍ਰੋਗਰਾਮ ਸੁਣੋਗੇ ਤੇ ਇਹ ਟੈਂਪਰੇਚਰ ਜਿਹੜਾ 24 ਡਿਗਰੀ ਤੱਕ ਜਾਣ ਦੇ ਚਾਂਸਿਸ ਦੱਸੇ ਜਾ ਰਹੇ ਨੇ। ਪਰ ਉਸ ਤੋਂ ਪਹਿਲਾਂ 15 ਅਗਸਤ ਨੂੰ ਸ਼ਨੀਵਾਰ ਵਾਲੇ ਦਿਨ 22 ਡਿਗਰੀ, ਜਿਸ ਦਿਨ ਕਿ ਇੰਡੀਆ ਦੀ ਇੰਡੀਪੈਂਡੈਂਸ ਡੇ ਮਨਾਇਆ ਜਾਏਗਾ, ਤੇ ਫਰਾਈਡੇ ਨੂੰ ਅਗਸਤ 14 ਵਾਲੇ ਦਿਨ ਜਿਹੜਾ ਉਹ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਜਿਹੜਾ ਸਾਡੇ ਦੋਸਤ ਸਾਰੇ ਮਨਾਉਂਦੇ ਨੇ। ਸੋ 14-15 ਅਗਸਤ ਨੂੰ ਇੰਡੀਪੈਂਡੈਂਸ ਡੇ ਚੱਲਣੇ ਆ, ਤੇ ਇਸ ਤੋਂ ਪਹਿਲਾਂ ਮੌਸਮ ਜਿਹੜਾ ਉਹ ਥੋੜਾ ਠੰਡਕ ਹੀ ਰਹਿਣੀ ਹੈ। ਹੋਰ ਇਹਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਤੇ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਾਂ। ਵੈਦਰ ਦੀ ਅਪਡੇਟ ਤੋਂ ਬਾਅਦ ਮੈਨੂੰ ਲੱਗਦਾ ਵੀ ਕੁਛ ਖਬਰਾਂ ਜਿਹਦੇ ਬਾਰੇ ਸਪੈਸ਼ਲ ਜ਼ਿਕਰ ਕੀਤਾ ਜਾ ਰਿਹਾ ਸੀਗਾ ਵੀ ਕਿਸ ਤਰ੍ਹਾਂ ਦਾ ਟਰੰਪ ਜਿਹੜੇ ਆ ਟਰੰਪ ਜੀ ਮਹਾਰਾਜ ਕਿਸ ਤਰ੍ਹਾਂ ਇੱਕ ਜਹਾਜ਼ ਤੋਂ ਦੂਜੇ ਜਹਾਜ਼ ਦੇ ਵਿੱਚ ਕੇਟਰਿੰਗ ਵਾਲੇ ਟਰੱਕ ਦੇ ਵਿੱਚ ਲੋਡ ਹੋ ਕੇ ਤੇ ਫਿਰ ਨਿਕਲ ਕੇ ਜਾਂਦੇ ਨੇ। ਇਹ ਜਿਹੜੀ ਹੈ ਨਾ ਜੀ ਇਹ ਇਨਫੋਰਮੇਸ਼ਨ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਆ ਉਹ ਬਣੇ ਟਰੰਪ ਦੇ, ਤੇ ਅਜੀਬੋ ਗਰੀਬ ਲੱਗਦਾ ਨਾ ਵੈਸੇ ਟਰੰਪ ਲੁੱਕ ਕੇ ਜਾ ਰਿਹਾ ਤੇ

0: ਵੈਸਟਰਨ ਵਰਲਡ ਦੀਆਂ ਔਰਤਾਂ ਦੇ ਮੁਕਾਬਲੇ, ਤੇ ਅੱਜ ਕੱਲ ਨਵੀਂ ਜਨਰੇਸ਼ਨ ਦੇ ਵਿੱਚ ਬੱਚੇ ਜਿਹੜੇ ਨੇ ਉਹ ਕਾਫੀ ਆਪਣਾ ਧਿਆਨ ਰੱਖਦੇ ਆ, ਬਟ ਧਿਆਨ ਰੱਖਦੇ ਨਾਲ ਉਹ ਪਤਲੇ ਹੋਣ ਤੇ ਜ਼ਿਆਦਾ ਜ਼ੋਰ ਦਿੰਦੇ ਆ। ਪਤਲਾ ਸਟਰੋਂਗ ਹੋਣਾ, ਪਤਲੇ ਹੋਣਾ ਮਤਲਬ ਇਜ਼ ਗੁੱਡ, ਬਟ ਸਟਰੋਂਗ ਵੀ ਹੋਣਾ ਚਾਹੀਦਾ। ਪਰ ਜੇ ਕਿਸੇ ਦੀਆਂ ਲੱਤਾਂ ਜਾਂ ਜਿਹਨੂੰ ਕਦੇ ਭਾਰੀਆਂ ਵੀ ਹੈ ਤੇ ਉਹਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਉਹ ਤਾਕਤਵਰ ਨਹੀਂ ਤੇ ਉਹਦਾ ਨੁਕਸਾਨ ਜਿਹੜਾ ਉਹਨੂੰ ਹੋ ਰਿਹਾ। ਬਟ ਆਈ ਥਿੰਕ ਵੀ ਤੁਸੀਂ ਸਾਰੀ ਰਿਪੋਰਟ ਸੁਣ ਲਈ, ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ। ਤੇ ਪ੍ਰੋਗਰਾਮ ਚ ਅੱਗੇ ਵਧਣ ਦੇ ਨਾਲ ਨਾਲ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ ਪਹਿਲਾਂ, ਬ੍ਰੇਕ ਲੈ ਕੇ ਵਾਪਸ ਮਿਲਦੇ ਹਾਂ ਤੇ ਕੁਛ ਇੱਕ ਖਾਸ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਜਿਹੜੀਆਂ ਚੱਲ ਰਹੀਆਂ ਨੇ ਪੰਜਾਬ ਚ, ਕਾਫੀ ਹਲਚਲ ਮਚੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਦੀ ਵੀ ਗੱਲਬਾਤ ਕੀਤੀ ਜਾ ਰਹੀ ਹੈ, ਕੁਛ ਇਹਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਜਾਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਬਟ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਫਿਰ ਵਾਪਸ ਮਿਲਦੇ ਹਾਂ ਤੇ ਹੋਰ ਗੱਲ।
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਵਿਰਮ ਜੋਸ਼ੀ। ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873360890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ-ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਈ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मखर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
2: आपकी सेहत हमारी जिम्मेदारी।
3: नमस्ते सत श्री अकाल आदाब। यू आर लिसनिंग टू कैलगरी'स मोस्ट पॉपुलर रेडियो, रेडियो सबरा 94.7 FM।
4: टेक योर बिजनेस बियॉन्ड वॉल्स and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਵਾਪਸ ਪਹੁੰਚ ਗਏ ਹਾਂ ਤੇ ਪ੍ਰੋਗਰਾਮ ਚ ਅੱਗੇ ਚੱਲਦੇ ਹਾਂ। ਖਬਰਾਂ ਦੇ ਵਿੱਚ ਇੱਕ ਤੇ ਵੱਡੀ ਖਬਰ ਇਹ ਵੀ ਆ ਰਹੀ ਜਿੱਥੇ ਅੱਜ ਪੁਲਿਸ ਨੇ 8 ਚਾਰਜ ਤੇ 18 ਫਾਇਰ ਆਰਮ ਸੀਜ਼ ਕੀਤੇ ਨੇ ਆਰਗਨਾਈਜ਼ ਕ੍ਰਾਈਮ ਦੇ ਅੰਡਰ, ਕਿਉਂਕਿ ਇਹਦੇ ਚ ਕਾਫੀ ਪੈਸਾ ਵੀ ਮਿਲਿਆ ਉਹਨਾਂ ਨੂੰ, 58,000 ਵਰਥ ਦੀ ਜਿਹੜੀ ਡਰੱਗਸ ਤੇ ਉਹਦੇ ਨਾਲ ਨਾਲ 18 ਫਾਇਰ ਆਰਮ ਜਿਹੜੇ ਨੇ ਉਹ ਸੀਜ਼ ਕੀਤੇ ਗਏ ਨੇ। 11 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਸਾਰਾ ਕੁਛ ਹੋ ਪਾਇਆ। ਸਤੰਬਰ 25 ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ, ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿ ਡਰੱਗ ਟ੍ਰੈਫਿਕਿੰਗ ਦਾ ਕੇਸ ਜਿਹੜਾ ਲੱਗਦਾ, ਤੇ ਓਵਰ ਦਾ ਕੋਰਸ ਆਫ ਇਨਵੈਸਟੀਗੇਸ਼ਨ ਜੇ ਲਾਇਆ ਜਾਵੇ ਇਹਦੇ ਚ ਤੇ ਆਫਿਸਰਸ ਨੇ ਐਗਜੀਕਿਊਟ ਕੀਤੇ 15 ਸਰਚ ਵਾਰੰਟ ਤੇ ਇਹਦੇ ਚ ਸੀਜ਼ ਕੀਤੀ ਡਜ਼ਨਸ ਆਫ ਐਗਜੀਬਿਟਸ ਆਫ ਇਨਕਲੂਡਿੰਗ ਜਿਹੜੇ ਡਿਜੀਟਲ ਡਿਵਾਈਸਿਸ ਤੇ ਅਦਰ

ਫਿਜ਼ੀਕਲ ਐਵੀਡੈਂਸ ਜਿਹੜੇ ਨੇ ਉਹ ਵੀ ਇਹਦੇ ਚ ਮਿਲੇ। ਸੋ ਸਰਚ ਵਾਰਨ ਜਿਹੜਾ ਉਹ ਦਸੰਬਰ 17, 2025 ਨੂੰ ਜਿਹਦੇ ਚ ਪ੍ਰੋਪਰਟੀ ਡੈਲਾਕੋਰ ਤੇ ਚੈਸਟਮੇਅਰ ਦੀਆਂ ਸੀਗੀਆਂ, ਜਿਹਦੇ ਚ ਕੈਸ਼ ਇਨਕਾਊਂਟਰ ਕੈਸ਼ ਕਾਊਂਟਰ ਤੇ ਫੋਰਜ ਪ੍ਰਸਕ੍ਰਿਪਸ਼ਨ ਡਾਕੂਮੈਂਟ ਜਿਹੜੇ ਨੇ, ਉਸ ਤੋਂ ਇਲਾਵਾ ਮੈਡੀਕੇਸ਼ਨ ਜਿਹੜੀਆਂ ਨੇ ਉਹ ਵੀ ਮਿਲਿਆ ਤੇ ਰੇਡੀਓ ਫ੍ਰੀਕੁਐਂਸੀ ਜੈਮਰ ਜਿਹੜੇ ਨੇ ਉਹ ਵੀ ਮਿਲੇ। ਸੋ ਇਹ ਆਰਗਨਾਈਜ਼ ਕ੍ਰਾਈਮ ਸੀਗਾ ਇੱਕ ਤਰੀਕੇ ਨਾਲ। ਡਰਾਫਟ ਟ੍ਰੈਫਿਕਿੰਗ ਦੇ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਮਾਰਚ 9, 2026 ਨੂੰ ਪੁਲਿਸ ਨੇ ਇੱਕ ਨੌਰਥ ਈਸਟ ਦੇ ਘਰ ਅਪਾਰਟਮੈਂਟ ਦੇ ਵਿੱਚ ਵੀ ਬੈਲਟ ਲਾਈਨ ਦੇ ਵਿੱਚ ਜਿਹੜਾ ਪੈਂਦਾ ਤੇ ਉੱਥੇ ਸੈਵਰਲ ਵਹੀਕਲ ਜਿਹੜੇ ਆ ਉਹ ਸਰਚ ਕੀਤੇ ਸੀਗੇ। ਇਸ ਤੋਂ ਇਲਾਵਾ ਹੈਂਡਗਨ ਲੋਡਡ ਹੈਂਡਗਨ ਸੀਗੀ ਜੀ ਤੇ ਐਮੀਨੇਸ਼ਨ ਤੇ 15,000 ਤੋਂ ਵੱਧ ਦਾ ਕੈਸ਼ ਜਿਹੜਾ ਉਹਦੇ ਨਾਲ ਨਾਲ ਮੈਥਾ ਜਿਹੜੀ ਹੁੰਦੀ ਮੈਥ ਜਿਹਨੂੰ ਕਹਿੰਦੇ ਕੋਕੇਨ ਓਕਸੀਕੋਂਟਿਨ ਤੇ ਪਿਲਸ ਵੀ ਮਿਲੀਆਂ ਨਾਲ ਦੀ ਨਾਲ ਹੀ। ਕੰਸਿਸਟੈਂਟ ਡਰੱਗ ਟ੍ਰੈਫਿਕਿੰਗ ਦਾ ਕੰਮ ਜਿਹੜਾ ਇਹ ਚੱਲ ਰਿਹਾ ਸੀਗਾ। ਪੁਲਿਸ ਨੇ ਇਹ ਵੀ ਕਿਹਾ ਕਿ ਡਰੱਗ ਜਿਹੜੀਆਂ ਨੇ ਉਹ ਫਾਊਂਡ ਕੀਤੀ ਗਈ ਹੈ ਉਹ ਵਹੀਕਲ ਦੇ ਡੋਰ ਪੈਨਲ ਦੇ ਵਿੱਚ ਜਿਹੜੀਆਂ ਪਈਆਂ ਸੀਗੀਆਂ ਤੇ 2 ਬੰਦੇ ਇਹਦੇ ਪੁਜੈਸ਼ਨ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ। ਟ੍ਰੈਫਿਕਿੰਗ ਐਂਡ ਪੁਜੈਸ਼ਨ ਆਫ ਪ੍ਰੋਸੀਡਸ ਆਫ ਕ੍ਰਾਈਮ ਜਿਹੜਾ ਤੇ ਬਹੁਤ ਜਿਹੜੇ ਨੇ ਉਹ ਰਿਲੀਜ਼ ਕਰਤੇ ਗਏ ਨੇ ਅਪੀਅਰ ਹੋਣ ਵਾਸਤੇ ਕੋਰਟ ਚ ਇਸ ਮਹੀਨੇ। ਸੋ ਇਹ ਵੀ ਜਿਹੜੀ ਗੱਲਬਾਤ ਜਿਹੜੀ ਸਾਹਮਣੇ ਆਈ। ਵੈਸੇ ਰਿਪੋਰਟ ਤੇ ਥੋੜੀ ਹੋਰ ਲੰਬੀ ਏਜ ਦੇ ਚ ਦੱਸਿਆ ਜਾਂਦਾ ਕਿ ਵੀ ਆਫਿਸਰ ਨੇ ਸੀਜ਼ ਕੀਤੀਆਂ 13 ਰਾਈਫਲਾਂ, 2 ਹੈਂਡਗਨ ਤੇ ਸ਼ੋਟਗਨ ਤੇ 700 ਰਾਊਂਡ ਦੀ ਜਿਹੜੀ ਐਮੀਨੇਸ਼ਨ ਤੋਂ ਇਲਾਵਾ ਬੋਡੀ ਆਰਮਰ, ਡਰੱਗਸ, ਕੈਸ਼ ਤੇ ਹੋਰ ਕਈ 2 ਸਟੋਲਨ ਵਹੀਕਲ ਜਿਹੜੇ ਨੇ ਇਨਕਲੂਡਿੰਗ 1 ਦੈਟ ਹੈਡ ਬੀਨ ਰੀਇਨਵੈਂਟ ਜਿਹੜੀ ਕੀਤਾ ਗਿਆ ਉਹਦਾ ਵਿਨ ਨੰਬਰ ਚੇਂਜ ਕੀਤਾ ਗਿਆ। 3 ਬੰਦੇ ਜਿਹੜੇ ਚਾਰਜ ਕੀਤੇ ਗਏ ਨੇ ਕਨੈਕਸ਼ਨ ਵਿਦ ਦਾ ਸਰਚਿਸ ਵਾਇਲ ਅਨਦਰ ਰਿਮੇਨਸ ਵਾਂਟਡ ਔਨ ਮਲਟੀਪਲ ਫਾਇਰ ਆਰਮਸ ਤੇ ਡਰੱਗ ਟ੍ਰੈਫਿਕਿੰਗ। ਸੋ ਕਾਫੀ ਵੱਡਾ ਇਹ ਕੰਮ ਚੱਲ ਰਿਹਾ ਸੀਗਾ ਜੀ ਔਰਗਨਾਈਜ਼ ਕ੍ਰਾਈਮ, ਜਿਹਦੀ ਮੈਂ ਕੱਲ ਪਰਸੋਂ ਆਪਾਂ ਗੱਲਬਾਤ ਕੀਤੀ ਸੀ। ਔਰਗਨਾਈਜ਼ ਕ੍ਰਾਈਮ ਦੇ ਵਿੱਚ ਵੀ ਕਾਫੀ ਲੋਕੀ ਜਿਹੜੇ ਨੇ ਫੜੇ ਜਾਂਦੇ ਨੇ ਤੇ ਉਹਨਾਂ ਚੋਂ ਇਹ ਵੀ ਇੱਕ ਜਿਹੜਾ ਕੇਸ ਜਿਹੜਾ ਸਾਹਮਣੇ ਆ ਰਿਹਾ। ਸੋ ਇਹ ਤੇ ਕੁਛ ਇੱਕ ਗੱਲਾਂ ਬਾਤਾਂ ਹੋ ਗਈਆਂ ਜੀ। ਕੱਲ ਵੀ ਵੈਸੇ ਤੁਹਾਨੂੰ ਪਤਾ ਵੀ ਇੱਕ ਬੰਦਾ ਜਿਹੜਾ ਆਮ ਲੋਕਾਂ ਤੇ ਆਫਿਸਰ ਤੇ ਸ਼ੂਟ ਕੀਤਾ, ਬਾਅਦ ਚੋਂ ਮਰਿਆ ਹੋਇਆ ਪਾਇਆ ਗਿਆ ਸੀ ਉਹਨੂੰ। ਸੋ ਉਹਦੀ ਖਬਰ ਜਿਹੜੀ ਕੱਲ ਵੀ ਆਈ ਸੀਗੀ ਤੇ ਇਹ ਕੁਛ ਇੱਕ ਖਬਰਾਂ ਦੇ ਨਾਲ ਨਾਲ ਥੋੜਾ ਜਿਹਾ ਪੰਜਾਬ ਵਾਲੇ ਪਾਸੇ ਚੱਲੀਏ। ਪੰਜਾਬ ਚ ਵੀ ਕਾਫੀ ਜਿਹਨੂੰ ਕਹਿੰਦੇ ਨੇ ਜੱਦੋ ਜਹਿਦ ਚੱਲ ਰਹੀ ਹੈ, ਮੌਕਾ ਚੱਲ ਰਿਹਾ ਹੁਣ ਸਭ ਪਾਸੇ ਜਿਹੜਾ ਉਹ ਡਿਫਰੈਂਟ ਡਿਫਰੈਂਟ ਚੀਜ਼ਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ, ਇਨਕਲੂਡਿੰਗ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਵੀ ਕੀ ਕੁਛ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਇੱਕ ਨਵਾਂ ਧਰਮ ਬਣਾਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਿਹਦੇ ਚ ਰਵਿਦਾਸੀਆ ਧਰਮ ਦੀ ਸਥਾਪਨਾ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਦੇ ਨਾਲ ਨਾਲ ਬੀਜੇਪੀ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਹਰ ਤੀਸਰਾ ਬੰਦਾ ਜਿਹੜਾ ਓਫੀਸ਼ੀਅਲ ਰੈਕਰਡ ਦੇ ਹਿਸਾਬ ਨਾਲ, ਵੈਸੇ ਤੇ ਕਹਿੰਦੇ ਜ਼ਿਆਦਾ ਨੇ ਬਟ ਹਰ ਤੀਸਰਾ ਬੰਦਾ ਜਿਹੜਾ ਉਹ ਦਲਿਤ ਭਾਈਚਾਰੇ ਦੇ ਨਾਲ ਰਿਲੇਟਡ ਦੱਸਿਆ ਜਾ ਰਿਹਾ ਤੇ ਜਿਹਦੇ ਕਰਕੇ ਹੁਣ ਉਹ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਇਹ ਦਲਿਤ ਭਾਈਚਾਰੇ ਦੀ ਸਟਰੈਂਥ ਜਿਹੜੀ ਹੈ ਉਹ ਹੋਣ ਕਰਕੇ ਤੇ ਸਾਰੀਆਂ ਪਾਰਟੀਆਂ ਦਾ ਜ਼ੋਰ ਜਿਹੜਾ ਲੱਗਿਆ ਇਸੇ ਗੱਲ ਦੇ ਉੱਤੇ ਵੀ ਕਿਸ ਤਰੀਕੇ ਨਾਲ ਇਹਨਾਂ ਨੂੰ ਆਪਣਾ ਟਾਰਗੇਟ ਬਣਾਈਏ, ਇਹਨਾਂ ਦੇ ਨਾਲ ਜਿਹੜਾ ਆਪਾਂ ਕੋਈ ਸਾਂਝ ਪਾਈਏ। ਬੀਜੇਪੀ ਜਿਹੜੀ ਇਹ ਲੇਟੈਸਟ ਤੁਹਾਨੂੰ ਪਤਾ ਵੀ ਪਿਛਲੇ ਕੁਛ ਸਮੇਂ ਤੋਂ ਲਗਾਤਾਰ ਇਹ ਤੇ ਕੰਮ ਕਰ ਰਹੀ ਹੈ। ਉਸ ਤੋਂ ਪਹਿਲਾਂ ਕਾਂਗਰਸ ਨੇ ਜਿਹੜੇ ਆ ਸਾਡੇ ਸੀਐਮ ਵੀ ਬਣਾਏ ਸੀਗੇ ਚੰਨੀ ਹੋਣਾ ਨੂੰ ਤੇ ਫਿਰ ਪਾਰਟੀ ਦਾ ਲੀਡਰ ਵੀ ਬਣਾਇਆ, ਬਟ ਉਹਦੇ ਨਾਲ ਨਾਲ ਮੌਜੂਦਾ ਇਲੈਕਸ਼ਨਾਂ ਚ ਹਾਲਾਤ ਥੋੜੇ ਡਿਫਰੈਂਟ ਹੋ ਗਏ ਨੇ। ਇਸ ਤੋਂ ਇਲਾਵਾ ਨੈਸ਼ਨਲ ਪ੍ਰੈਜੀਡੈਂਟ ਜਿਹੜੇ ਨੇ ਉਹ ਵੀ ਦਲਿਤ ਕਮਿਊਨਿਟੀ ਤੋਂ ਜਿਹੜੇ ਨੇ ਉਹ ਬਣਾਏ ਗਏ ਨੇ ਕਾਂਗਰਸ ਵੱਲੋਂ ਤੇ ਇਸੇ ਤਰੀਕੇ ਨਾਲ ਬੀਜੇਪੀ ਦੇ ਵਿੱਚ ਵੀ ਵੱਖਰੇ ਵੱਖਰੇ ਰੋਲਸ ਦੇ ਉੱਤੇ ਜਿਹੜੇ ਨੇ ਉਹ ਦਲਿਤ ਕਮਿਊਨਿਟੀ ਦੇ ਲੀਡਰਸ ਨੂੰ ਜਿਹੜਾ ਜਗ੍ਹਾ ਦਿੱਤੀ ਜਾਂਦੀ ਹੈ ਤਾਂ ਕਿ ਸਾਰੇ ਜਿਹੜਾ ਦਲਿਤ ਵੋਟ ਹੈ ਉਹਨਾਂ ਨੂੰ ਅਟਰੈਕਟ ਕੀਤਾ ਜਾਵੇ। ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੀ ਜਦੋਂ ਗੱਲ ਕਰਦੇ ਹਾਂ ਆਪਾਂ ਤੇ ਉਹਦੇ ਵਿੱਚ ਤੁਹਾਨੂੰ ਪਤਾ ਵੀ ਮੁਰਮਰ ਜਿਹੜੇ ਪ੍ਰੈਜੀਡੈਂਟ ਆਫ ਇੰਡੀਆ ਨੇ ਉਹ ਵੀ ਸ਼ਡਿਊਲ ਟ੍ਰਾਈਬ ਤੋਂ ਆਉਂਦੇ ਆ ਤੇ ਸੋ ਇਹ ਸਾਰੇ ਜਿਹੜੇ ਨੇ ਬੇਸਿਕਲੀ ਡਾਕਟਰ ਅੰਬੇਡਕਰ ਦੀ ਦੇਣ ਨੇ ਕਿਉਂਕਿ ਉਹਨਾਂ ਦਾ ਜਿਹੜਾ ਕੌਨਸਟੀਟਿਊਸ਼ਨ ਦੇ ਵਿੱਚ ਜਿਸ ਤਰੀਕੇ ਦਾ ਰੋਲ ਪਲੇ ਕੀਤਾ ਗਿਆ ਉਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਸਭ ਕੁਝ ਸਾਹਮਣੇ ਆਉਂਦਾ ਤੇ ਅੱਜ ਦੇ ਪ੍ਰੋਗਰਾਮ ਚ ਆਪਾਂ ਥੋੜੀ ਜਿਹੀ ਗੱਲਾਂ ਬਾਤਾਂ ਜਿਹੜੀਆਂ ਨੇ ਪੰਜਾਬ ਦੇ ਇਸ ਸਮੀਕਰਨ ਨੂੰ ਲੈ ਕੇ ਕਰਦੇ ਹਾਂ ਕਿ ਕਿਉਂ ਇਹ ਸਾਰਾ ਕੁਝ ਜਿਹੜਾ ਅਚਾਨਕ ਹੋ ਰਿਹਾ। ਕੱਲ ਪਰਸੋਂ ਆਪਾਂ ਗੱਲਬਾਤ ਕੀਤੀ ਸੀ ਕਸ਼ਮੀਰੀ ਪੰਡਿਤ ਜਿਹੜੇ ਕਿ 36 ਸਾਲਾਂ ਬਾਅਦ ਵਾਪਸ ਮੁੜ ਰਹੇ ਨੇ ਆਪਣੇ ਘਰਾਂ ਨੂੰ ਤੇ ਹੁਣ ਜਦੋਂ ਘਰਾਂ ਨੂੰ ਮੁੜ ਰਿਹਾ ਵਾਪਸ ਤੇ ਉਹ ਵੀ ਲੋਕੀ ਕਾਫੀ ਡਿਫਰੈਂਟ ਡਿਫਰੈਂਟ ਤਰੀਕੇ ਦੇ ਨਾਲ ਦੇਖਦੇ ਉਹਨਾਂ ਨੂੰ।

0: ਸੋ ਪਹਿਲਾਂ ਇੱਕ ਛੋਟੀ ਜਿਹੀ ਪਹਿਲਾਂ ਖਬਰ ਸੁਣ ਲੈਂਦੇ ਜੀ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 ਐਫਐਮ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ।
1: ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ ਦੀ ਅਗਵਾਈ ਹੇਠ ਰਵਿਦਾਸੀਆ ਭਾਈਚਾਰੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ 2027 ਵਿਚ ਹੋਣ ਜਾ ਰਹੀ ਜਨਗਣਨਾ ਵਿਚ ਰਵਿਦਾਸੀਆ ਭਾਈਚਾਰੇ ਨੂੰ ਧਰਮ ਦੀ ਸ਼੍ਰੇਣੀ ਵਿਚ ਵੱਖਰੇ ਤੌਰ ਉਤੇ ਲਿਸਟ ਕੀਤਾ ਜਾਵੇ। ਇਹ ਮੰਗ ਜੁਲਾਈ ਵਿਚ ਫਗਵਾੜਾ ਵਿਚ ਹੋਈ ਕਾਨਫਰੰਸ ਵਿਚ ਵੀ ਚੁੱਕੀ ਗਈ। ਇਹ ਮੰਗ ਕਿਉਂ ਕੀਤੀ ਜਾ ਰਹੀ ਹੈ ਅਤੇ ਇਸ ਦਾ ਇਤਿਹਾਸਕ ਪਿਛੋਕੜ ਕੀ ਹੈ? ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ ਪੰਜਾਬ ਨਾਲ ਜੁੜੇ ਡਾਕਟਰ ਕਮਲ ਸਾਂਪਲਾ ਦੱਸਦੇ ਹਨ ਕਿ 30 ਜਨਵਰੀ 2010 ਨੂੰ 633ਵੀਂ ਰਵਿਦਾਸ ਜਯੰਤੀ ਮੌਕੇ ਵਾਰਾਣਸੀ ਵਿਖੇ ਲੱਖਾਂ ਸ਼ਰਧਾਲੂਆਂ ਦੀ ਮੌਜੂਦਗੀ ਵਿਚ ਰਵਿਦਾਸੀਆ ਧਰਮ ਨੂੰ ਰਸਮੀ ਤੌਰ ਉਤੇ ਸੁਤੰਤਰ ਧਰਮ ਐਲਾਨਿਆ ਗਿਆ ਸੀ। ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਵੱਖਰਾ ਧਾਰਮਿਕ ਗ੍ਰੰਥ ਹੈ ਅਤੇ ਰੀਤੀ ਰਿਵਾਜ ਨੇ। ਰਵਿਦਾਸੀਆ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਵੱਖਰੀ ਧਾਰਮਿਕ ਪਛਾਣ ਦੀ ਮੰਗ ਦਾ ਆਧਾਰ ਆਦਿ ਧਰਮ ਲਹਿਰ ਨਾਲ ਜੁੜਿਆ ਮੰਨਿਆ ਜਾਂਦਾ ਹੈ। ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਰਿਸਰਚ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸਥਿਤ ਇਕਾਈ ਦੇ ਡਾਇਰੈਕਟਰ ਰਹਿ ਚੁੱਕੇ ਪ੍ਰੋਫੈਸਰ ਰੌਣਕੀ ਰਾਮ ਮੁਤਾਬਕ, ਬ੍ਰਿਟਿਸ਼ ਰਾਜ ਸਮੇਂ ਬਾਬੂ ਮੰਗੂ ਰਾਮ ਮੁਗੋਵਾਲੀਆ ਨੇ ਉਸ ਵੇਲੇ ਪਛੜੀ ਜਾਤੀਆਂ ਨਾਲ ਹੋ ਰਹੇ ਸਲੂਕ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਬਰਾਬਰ ਹੱਕ ਅਤੇ ਸਨਮਾਨ ਲਈ ਲਹਿਰ ਚਲਾਈ ਸੀ। ਉਨ੍ਹਾਂ ਦੀ ਅਗਵਾਈ ਹੇਠ 1926 ਵਿਚ ਹੁਸ਼ਿਆਰਪੁਰ ਦੇ ਪਿੰਡ ਮੁਗੋਵਾਲ ਵਿਚ ਉਸ ਸਮੇਂ ਅਛੂਤ ਮੰਨੀਆਂ ਜਾਂਦੀਆਂ ਜਾਤੀਆਂ ਨਾਲ ਜੁੜੇ ਲੋਕਾਂ ਦਾ ਭਾਰੀ ਇਕੱਠ ਹੋਇਆ, ਜਿਨ੍ਹਾਂ ਨੇ ਆਦਿ ਧਰਮ ਨੂੰ ਮੰਨਣ ਦੀ ਹਾਮੀ ਭਰੀ। 1930 ਵਿਚ ਆਦਿ ਧਰਮ ਰਜਿਸਟਰ ਹੋਇਆ ਅਤੇ 1931 ਵਿਚ ਹੋਈ ਜਨਗਣਨਾ ਵਿਚ ਆਦਿ ਧਰਮ ਨੂੰ ਵੱਖਰੇ ਤੌਰ ਤੇ ਸੂਚੀਬੱਧ ਕੀਤਾ ਗਿਆ। ਪ੍ਰੋਫੈਸਰ ਰੌਣਕੀ ਰਾਮ ਮੁਤਾਬਕ, ਇਸ ਜਨਗਣਨਾ ਵਿਚ ਕਰੀਬ 5 ਲੱਖ ਲੋਕਾਂ ਨੇ ਖੁਦ ਨੂੰ ਆਦਿ ਧਰਮ ਸ਼੍ਰੇਣੀ ਅਧੀਨ ਰਜਿਸਟਰ ਕਰਵਾਇਆ ਸੀ। 1941 ਵਿਚ ਬ੍ਰਿਟਿਸ਼ ਸ਼ਾਸਨ ਦੌਰਾਨ ਹੀ ਮੁੜ ਜਨਗਣਨਾ ਹੋਈ, ਪਰ ਦੂਜੇ ਵਿਸ਼ਵ ਯੁੱਧ ਕਾਰਨ ਇਸ ਦੇ ਅੰਕੜੇ ਜਾਰੀ ਨਹੀਂ ਕੀਤੇ ਜਾ ਸਕੇ। ਹਾਲਾਂਕਿ ਪ੍ਰੋਫੈਸਰ ਰੌਣਕੀ ਰਾਮ ਦੱਸਦੇ ਹਨ ਕਿ ਆਜ਼ਾਦ ਭਾਰਤ ਵਿਚ ਜਦੋਂ 1951 ਵਿਚ ਪਹਿਲੀ ਵਾਰ ਜਨਗਣਨਾ ਹੋਈ ਤਾਂ ਉਸ ਸਮੇਂ ਆਦਿ ਧਰਮ ਨੂੰ ਵੱਖਰੇ ਧਰਮ ਵਜੋਂ ਸੂਚੀਬੱਧ ਨਹੀਂ ਕੀਤਾ ਗਿਆ ਸੀ, ਇਸ ਨੂੰ ਇਕ ਜਾਤ ਵਜੋਂ ਹੀ ਲਿਸਟ ਕੀਤਾ ਗਿਆ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਰਹਿ ਚੁੱਕੇ ਸੁਰਿੰਦਰ ਸਿੰਘ ਜੋਧਕਾ ਦੱਸਦੇ ਹਨ ਕਿ 1950 ਵਿਚ ਜਦੋਂ ਭਾਰਤ ਵਿਚ ਸੰਵਿਧਾਨ ਲਾਗੂ ਹੋਇਆ ਤਾਂ ਉਸ ਸਮੇਂ ਸਿਰਫ ਹਿੰਦੂ ਧਰਮ ਨਾਲ ਜੁੜੀਆਂ ਪਛੜੀਆਂ ਜਾਤੀਆਂ ਲਈ ਹੀ ਰਾਖਵਾਂਕਰਨ ਕੀਤਾ ਗਿਆ ਸੀ। ਇਸੇ ਕਰਕੇ ਪਛੜੀਆਂ ਜਾਤੀਆਂ ਖੁਦ ਨੂੰ ਹਿੰਦੂ ਧਰਮ ਅਧੀਨ ਹੀ ਦਰਜ ਕਰਵਾਉਣ ਲੱਗ ਗਈਆਂ ਅਤੇ ਆਦਿ ਧਰਮ ਹੇਠ ਵੱਖਰੀ ਪਛਾਣ ਦੀ ਮੰਗ ਧੁੰਦਲੀ ਪੈਂਦੀ ਗਈ। ਉਨ੍ਹਾਂ ਨੇ ਦੱਸਿਆ ਕਿ ਰਵਿਦਾਸੀਆ ਭਾਈਚਾਰੇ ਨਾਲ ਜੁੜੇ ਲੋਕ ਖੁਦ ਨੂੰ ਜਾਂ ਤਾਂ ਹਿੰਦੂ ਜਾਂ ਸਿੱਖ ਸ਼੍ਰੇਣੀ ਅਧੀਨ ਦਰਜ ਕਰਵਾਉਂਦੇ ਰਹੇ ਹਨ, ਪਰ ਸਾਲ 2009 ਵਿਚ ਆਸਟਰੀਆ ਦੇ ਵਿਯਨਾ ਵਿਚ ਹੋਏ ਗੋਲੀਕਾਂਡ ਤੋਂ ਬਾਅਦ ਹਾਲਾਤ ਬਦਲ ਗਏ। ਸਿੱਖਾਂ ਦੇ ਇੱਕ ਵਰਗ ਵੱਲੋਂ ਡੇਰਾ ਸੱਚਖੰਡ ਬੱਲਾਂ ਦੇ ਧਾਰਮਿਕ ਗੁਰੂਆਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੇ ਇਲਜ਼ਾਮ ਲਗਾਏ ਗਏ। ਇਸ ਕਾਰਨ ਪੈਦਾ ਹੋਏ ਰੋਸ ਵਿਚਾਲੇ ਵਿਯਨਾ ਵਿਚ ਆਯੋਜਿਤ ਇੱਕ ਧਾਰਮਿਕ ਸਮਾਗਮ ਦੌਰਾਨ ਗੋਲੀਬਾਰੀ ਹੋਈ। ਇਸ ਵਿਚ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਜ਼ਖਮੀ ਹੋ ਗਏ, ਜਦਕਿ ਸੰਤ ਰਾਮਾਨੰਦ ਦੀ ਮੌਤ ਹੋ ਗਈ ਸੀ। ਨਤੀਜੇ ਵਜੋਂ ਪੰਜਾਬ ਵਿਚ ਜਲੰਧਰ ਅਤੇ ਨੇੜੇ ਤੇੜੇ ਦੇ ਇਲਾਕਿਆਂ ਵਿਚ ਕਈ ਹਿੰਸਕ ਘਟਨਾਵਾਂ ਵੀ ਹੋਈਆਂ। ਇਸ ਘਟਨਾ ਤੋਂ ਬਾਅਦ ਰਵਿਦਾਸੀਆ ਭਾਈਚਾਰੇ ਵੱਲੋਂ ਵੱਖਰੀ ਧਾਰਮਿਕ ਪਛਾਣ ਦੀ ਮੰਗ ਜ਼ੋਰ ਫੜਨ ਲੱਗੀ ਅਤੇ 2010 ਵਿਚ ਰਵਿਦਾਸੀਆ ਭਾਈਚਾਰੇ ਵੱਲੋਂ ਵੱਖਰੇ ਧਰਮ ਦਾ ਐਲਾਨ ਕਰ ਦਿੱਤਾ ਗਿਆ। ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਅੱਗੇ ਦੱਸਦੇ ਹਨ ਕਿ ਜੇਕਰ ਰਵਿਦਾਸੀਆ ਭਾਈਚਾਰਾ ਵੱਖਰੇ ਧਰਮ ਵਜੋਂ ਪਛਾਣ ਦੀ ਮੰਗ ਕਰਦਾ ਤਾਂ ਐਸੀ ਕੋਟੇ ਤਹਿਤ ਮਿਲਣ ਵਾਲਾ ਰਾਖਵਾਂਕਰਨ ਜਾਰੀ ਰਹੇਗਾ ਜਾਂ ਨਹੀਂ, ਇਹ ਸਵਾਲ ਖੜਾ ਹੋ ਜਾਵੇਗਾ, ਕਿਉਂਕਿ ਭਾਰਤ ਵਿਚ ਐਸੀ ਰਾਖਵਾਂਕਰਨ ਧਰਮ ਨਾਲ ਜੁੜਿਆ ਹੋਇਆ। ਹਾਲਾਂਕਿ ਜਦੋਂ ਇਸ ਬਾਰੇ ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ ਪੰਜਾਬ ਦੇ ਨੁਮਾਇੰਦੇ ਡਾਕਟਰ ਕਮਲ ਸਾਂਪਲਾ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਦਾਅਵਾ ਸੀ ਕਿ ਇਹ ਮੰਗ ਸੰਵਿਧਾਨਕ ਦਾਇਰੇ ਵਿਚ ਰਹਿ ਕੇ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਰਾਸ਼ਟਰਪਤੀ ਅਤੇ ਕੇਂਦਰ ਸਰਕਾਰ ਨੂੰ ਭੇਜੀ ਚਿੱਠੀ ਵਿਚ ਸਾਡੇ ਵੱਲੋਂ ਆਪਣਾ ਪੱਖ ਰੱਖਣ ਲਈ ਮੁਲਾਕਾਤ ਦੀ ਮੰਗ ਵੀ ਕੀਤੀ ਗਈ ਹੈ। ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਚੇਅਰਪਰਸਨ ਨਵਜੋਤ ਕਹਿੰਦੇ ਹਨ, ਰਵਿਦਾਸੀਆ ਭਾਈਚਾਰੇ ਵੱਲੋਂ ਜਨਗਣਨਾ ਵਿਚ ਵੱਖਰੇ ਧਰਮ ਵਜੋਂ ਕਾਲਮ ਦੇਣ ਦੀ ਮੰਗ ਆਤਮ ਸਨਮਾਨ ਅਤੇ ਪਛਾਣ ਨਾਲ ਜੁੜਿਆ ਮੁੱਦਾ। ਰਵਿਦਾਸੀਆ ਭਾਈਚਾਰੇ ਦੀ ਇਹ ਮੰਗ ਸਿਆਸੀ ਤੌਰ ਉਤੇ ਵੀ ਅਹਿਮ ਹੈ। ਪ੍ਰੋਫੈਸਰ ਰੌਣਕੀ ਰਾਮ ਮੁਤਾਬਕ, ਪੰਜਾਬ ਦੀ ਕਰੀਬ 32% ਦਲਿਤ ਆਬਾਦੀ ਵਿਚੋਂ ਰਵਿਦਾਸੀਆ ਭਾਈਚਾਰੇ ਦਾ ਵੱਡਾ ਹਿੱਸਾ ਹੈ। ਇਸੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਫਰਵਰੀ ਨੂੰ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਕੀਤਾ ਸੀ। ਇਸੇ ਦੌਰਾਨ ਆਦਮਪੁਰ ਹਵਾਈ ਅੱਡੇ ਦਾ ਨਾਮ ਵੀ ਗੁਰੂ ਰਵਿਦਾਸ ਜੀ ਦੇ ਨਾਮ ਉੱਤੇ ਰਸਮੀ ਤੌਰ ਉੱਤੇ ਰੱਖਿਆ ਗਿਆ। ਉਧਰ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ 2027 ਵਿਚ 650ਵੀਂ ਰਵਿਦਾਸ ਜਯੰਤੀ ਇਤਿਹਾਸਕ ਅਤੇ ਵੱਡੇ ਪੱਧਰ ਉੱਤੇ ਮਨਾਈ ਜਾਵੇਗੀ। ਬਾਕੀ ਪਾਰਟੀਆਂ ਵੀ ਰਵਿਦਾਸੀਆ ਭਾਈਚਾਰੇ ਨੂੰ ਲਭਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੀਆਂ ਨਜ਼ਰ ਆਉਂਦੀਆਂ ਨੇ।
0: ਦਾਰੋਂਦਾਰ ਕਿਸ ਤਰੀਕੇ ਨਾਲ ਚੱਲ ਰਿਹਾ ਤੇ ਇਹਦੇ ਨਾਲ ਰਿਲੇਟਡ ਵੈਸੇ ਥੋੜੀ ਜਿਹੀ ਹੋਰ ਖਬਰ ਨੂੰ ਇੰਟਰਸਟਿੰਗ ਕਰਦੇ ਹਾਂ। ਥੋੜੀ ਜਿਹੀ ਟਾਈਮ ਹੈਗਾ ਵੈਸੇ ਸਾਡੇ ਕੋਲ ਤੇ ਕੋਸ਼ਿਸ਼ ਕਰਦੇ ਹਾਂ ਵੀ ਇਹਦੇ ਤੇ ਵੀ ਨਜ਼ਰ ਮਾਰ ਲਈ ਜਾਵੇ ਕਿਸ ਤਰੀਕੇ ਨਾਲ ਜਿਹੜੇ ਆ ਹਾਲਾਤ ਜਿਹੜੇ ਬਣੇ ਆ ਤੇ

0: ਬਹੁਤ ਜ਼ਿਆਦਾ ਇੰਟਰਸਟਿੰਗ ਹੋ ਜਾਂਦੀ। ਉਹ ਕਹਿੰਦੇ ਆਪਾਂ ਜੱਟ ਸਿੱਖ ਹਾਂ, ਸਾਨੂੰ ਮੁੰਡਾ ਵਾਸਤੇ ਕੁੜੀ ਚਾਹੀਦੀ ਹੈ, ਬੜੀ ਵਧੀਆ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ, ਅਤੇ ਆਪਾਂ ਨਾਲੇ ਰਾਧਾ ਸਵਾਮੀ ਵੀ ਹਾਂ, ਅਤੇ ਕੁਛ ਖਾਂਦੇ ਪੀਂਦੇ ਨਹੀਂ, ਸੋ ਇਸ ਕਰਕੇ ਕੁੜੀ ਵਾਲੇ ਜਿਹੜੇ ਆ ਉਹ ਵੀ ਇੱਦਾਂ ਦੇ ਹੋਣ ਤਾਂ ਜ਼ਿਆਦਾ ਵਧੀਆ ਨੇ। ਅਤੇ ਆਪਾਂ ਨੂੰ ਅਤੇ ਮੈਂ ਪੁੱਛਿਆ ਵੀ ਤੁਹਾਡਾ ਮੁੰਡਾ ਕੀ ਕਰਦਾ ਹੈ, ਅਤੇ ਕਹਿੰਦੇ ਵੀ ਉਹ ਕਲੀਨ ਅਪ ਦਾ ਕੰਮ ਕਰਦਾ। ਸੋ ਉਦੋਂ ਮੈਂ ਕਈ ਵਾਰੀ ਜਾਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਵੀ ਇਹ ਜਾਤਾਂ ਦਾ ਸਿਸਟਮ ਜਿਹੜਾ ਕਿੱਧਰ ਨੂੰ ਲੈ ਕੇ ਜਾਂਦਾ ਤੇ ਲੋਕਾਂ ਨੂੰ ਕੀ ਕੁਛ ਦਿਖਾਉਂਦਾ। ਬਟ ਇਹੋ ਜਿਹੀਆਂ ਸਟੋਰੀਆਂ ਆਉਣ ਵਾਲੇ ਟਾਈਮ ਚ ਵੀ ਗੱਲਾਂ ਪਤਾ ਚੱਲਦੀਆਂ ਰਹਿਣੀਆਂ ਜੀ। ਮੈਨੂੰ ਲੱਗਦਾ ਵੀ ਸਮਾਂ ਜਿਹੜਾ ਉਹ ਸਾਡੇ ਕੋਲ ਇੱਕ ਬ੍ਰੇਕ ਦਾ ਸੀਗਾ, ਜਿਹੜਾ ਥੋੜੀ ਲੰਬੀ ਸਟੋਰੀ ਹੋਣ ਕਰਕੇ ਗਵਾ ਲਿਆ, ਪਰ ਕੁਇਕਲੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਬਾਕੀ
1: ਹੈ ਆਪਕੇ ਪਾਸ ਲੋਗੋਂ ਸੇ ਜੁੜਤੀ ਹੈ ਔਰ ਆਪਕੀ ਪਹਿਚਾਨ ਕੋ ਫੈਲਾਤੀ ਹੈ ਔਰ ਸੈਲੀਬ੍ਰੇਟ ਕਰਾਈਏ। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। मंडे ट्यूसडे थर्सडे एंड फ्राइडे 7-8 PM, संडे 1-5 PM।
2: एशिया पैसिफिक इमिग्रेशन कंसल्टिंग लिमिटेड, स्टूडेंट वीजा, विस्टर वीजा, सुपर वीजा, LMIE एप्लीकेशन, फैमिली इमिग्रेशन, प्रोविंशियल नॉमिनी एप्लीकेशन, सिटीजनशिप एप्लीकेशन विच लंबा तजर्बा ते महारत रखता है। तुहाडी सहूलत लई मैं मनिंदर सिंह ढिल्लों अते इंद्रजोत कौर ढिल्लों इको छत हेठ इमिग्रेशन अते इंश्योरेंस दीआं सेवावां प्रदान करते हैं। सानू संपर्क करने लई 403-225-1111। मनिंदर सिंह ढिल्लों, एशिया पैसिफिक इमिग्रेशन कंसल्टिंग लिमिटेड,
3: रेगुलेटेड कनेडियन इमिग्रेशन कंसल्टेंट,
2: 403-225-1111।
1: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotox, High River, Strathmore, and beyond, we are one sound, one family, one Sabrang. Feel the rhythm, celebrate.
4: The time is 8 p.m.
5: You are listening to Fairchild Radio, CHKF FM 94.7, a multicultural radio station in Calgary.

0: ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 Sonic Insurance.
1: Mercedes car ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ।

0: ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: फ्लाइट बहुत लेट हो गई, खान ले बर्गर ले लिए।
3: ना जी, आपा ते गर्मा गर्म रोटी खावांगे।
2: माले नखरे ना करो, मेथो रात दे 3 बजे रोटियां नहीं पकदियां।
3: ओहो, तो हानू नहीं कष्ट देना, आपा चलना समोसा हाउस इंडियन कुजीन एंड स्वीट्स, जो 24 घंटे खुले हुंदे ने।
2: समोसा हाउस इंडियन कुजीन, ब्रेकफास्ट विच गर्मा गर्म परौठे, लंच एंड डिनर विच पूरियां, छोले भटूरे, फिश टिक्का, चाइनीज इंडियन फूड, हर प्रकार दी मिठाइयां अते केटरिंग भी करदे ने। इंडियन कॉफी अते कुल्लड़ स्पेशल चाह भी इन्हां कोलो मिलदी है। हर प्रकार दे खाने लई शानदार रेस्टोरेंट समोसा हाउस इंडियन कुजीन and sweets, open 24 hours, unit 2154-43-10104, avenue northeast, calgary, call 403-400-CART-CART-CART 403-461-6161।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ, ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।
5: Here, welcome back to Salam Namaste Kalki on our radio system 94.7 FM. Now we are live on the Facebook as well. Agar aapne dekhna ho, so just go on the Facebook, search for my name Jalal Samal Lara, and you'll be able to find it. So jaise main keh raha tha ki jaise Pakistan Day event hone ja raha hai 14th August ko Friday ko at the Prairie Events Park, which is free for the whole family. So PCA jo ki Pakistan Canada Association hai, for last I think 50-40 years se yahan par maujood hai, and they've been serving our own community for last 40-50 years. تو ان کی جو ٹیم یہاں پر موجود ہے, I'm going to start from my right, first Nashra. Hello Nashra ji, thank you so much for coming in.
6: Ramsha.
5: See, میں نام بھی غلط بولے already.
6: Ramsha.
5: So پھر آپ کا نام, آپ کی پوزیشن پلیز.
6: جی, السلام علیکم, my name is Ramsha Javed, I'm a lawyer here in Calgary, and میری پوزیشن پی سی اے کے ساتھ treasurer.
5: Treasurer, okay. And اور آپ کے رائٹ پہ
7: Mike. Come closer. Yeah.
8: My name is Hassan. I'm also an artist. I go by the name of Guru Lahori. I'm a business development representative at a logistics company, but I'm not a part of the official team. I'm just going to be participating.
5: But you're an artist for the August 14th.
8: Right? Definitely, yeah, local good. Artist. Yeah.
5: Good, awesome.
7: Good to know,
5: awesome.
7: Good to know. Yeah.
5: And on his right, okay. Noman bhai, please.
9: Yeah. Calgary mein jo hai na roughly 20 years in Calgary.
7: Oh, acha acha.
9: Well, okay. 20 years Calgary mein almost mujhe roughly kehte 16-17 years ho gaye volunteer karte hue.
5: Mashallah.
9: Pakistan Canada
7: ke sath. Yeah.
9: Aur chote se business hai, Crescent Cabinets, Crescent Granite and Crescent Renovation and Exterior, acha. Naam se construction ke related.
7: Okay.
9: Pakistan Canada Association ka general secretary hu main.
5: Mashallah.
7: Good.
9: Pehle bhi volunteer reh chuka hu, executive reh chuka hu, lekin abhi नई टीम में जनरल सेक्रेटरी
7: गुड।

yapar. ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ

0: ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਾਪੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 4037266200 403-726-1200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿਲੋਂ ਦਾ ਫੋਨ ਨੰਬਰ ਹੈ 403-616-2445
5: ਓਹੋ ਅੱਜ ਲੋਡ ਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ

0: ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
4: ਜੀ ਵੈਲਕਮ ਬੈਕ ਸਾਰੇ ਨੂੰ ਸਤਿ ਸ੍ਰੀ ਅਕਾਲ ਰੇਡੀਓ ਸੋ ਸੰਗਮ 94.7 FM ਹਮਾਰੇ ਜੋ ਹੈ ਹਮਾਰੇ ਰੇਡੀਓ ਸਟੇਸ਼ਨ ਕੇ ਔਰ ਸਪੌਂਸਰਸ ਵੀ ਹੈ ਜਿਨਕਾ ਮੈਂ ਆਪਕੋ ਵੈਰੀ ਸੈਕਿੰਡ ਸੋਨਿਕ ਇੰਸ਼ੋਰੈਂਸ ਜੋ ਕਿ ਹਮਾਰੇ ਗੁੱਡ ਫਰੈਂਡ ਜੋ ਹੈ ਮਾਨਸ ਪਹੂਜਾ ਹੈ ਉਨਕਾ ਫੋਨ ਨੰਬਰ ਹੈ ਉਨਕਾ ਫੋਨ ਨੰਬਰ 587-832-120 ਇਫ ਯੂ ਲੁਕਿੰਗ ਫਾਰ ਐਨੀ ਇੰਸ਼ੋਰੈਂਸ ਸਪੈਸ਼ਲੀ ਇਨ ਅਲਬਰਟਾ ਆਫ ਕੋਰਸ ਦੇ ਆਰ ਦਾ ਵਨ ਫਿਰ ਵਾਈਵਾਸੀ ਹੋਮ ਕੇਅਰ ਜੋ ਕਿ ਆਪਣੇ ਸੀਨੀਅਰ ਹੋਮ ਕੀ ਜੋ ਫੈਸਿਲਿਟੀ ਕਰਤੇ ਹੈ ਅਗਰ ਆਪਕੇ ਘਰ ਮੇਂ ਕਿਸੀ ਕੋ ਸੀਨੀਅਰ ਕੋਈ ਹੈ ਅਗਰ ਉਨਕੋ ਕੋਈ ਆਪਣਾ ਸਰਵਿਸ ਚਾਹੀਏ ਸੋ ਦੇ ਡਾਇਰੈਕਟ ਬਿਲ ਟੂ ਅਲਬਰਟਾ ਹੈਲਥ ਕੇਅਰ ਇਨਕਾ ਫੋਨ ਨੰਬਰ ਹੈ 825-760-0983 ਵੀਰ ਪਾਲ ਕੌਰ ਧੱਤ ਉਨਕਾ ਨਾਮ ਹੈ ਓਏਸਿਸ ਮਾਲ ਮੈਡੀਕਲ ਜੋ ਕਿ ਅਗਰ ਆਪਣੇ ਡੈਂਟਲ ਕਾ ਕੁਝ ਵੀ ਕਰਾਨਾ ਹੋ ਤੋ ਯੂ ਕੈਨ ਕਾਲ ਦੇਮ ਫੋਰ ਦੇਅਰ ਜੋ ਅਪੋਇੰਟਮੈਂਟ ਜੋ ਕਿ ਨੋਰਥ ਈਸਟ ਕੈਲਗਰੀ ਮੈਂ ਹੈ ਇਨਕਾ ਫੋਨ ਨੰਬਰ 587-617-4696 ਜੋ ਕਿ ਦੇ ਓਪਨ 6 ਡੇਜ਼ ਅ ਵੀਕ ਮਰਸੀਡੀਜ਼ ਬੈਂਜ਼ ਆਫ ਕੋਰਸ ਵਨ ਆਫ ਦਾ ਬੈਸਟ ਜੋ ਹੈ ਕਾਰ ਇਨ ਦਾ ਵਰਲਡ ਜੋ ਕਿ ਹਮਾਰੇ ਗੁੱਡ ਫਰੈਂਡ ਗੌਰਵ ਜੀ ਵਹਾਂ ਪਰ ਮੌਜੂਦ ਹੈ ਉਨਕਾ ਫੋਨ ਨੰਬਰ 403-903-6757 ਪੰਜਾਬ ਇੰਸ਼ੋਰੈਂਸ ਜੋ ਹੈ ਹਰਵਿੰਦਰ ਸਿੱਧੂ ਜੀ ਅਗਰ ਆਪਣੀ ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ ਯੂ ਕੈਨ ਕਾਲ ਹਿਮ ਇਨਕਾ ਫੋਨ ਨੰਬਰ 403-404-3500 ਮਦਰ ਇੰਡੀਆ ਰੈਸਟੋਰੈਂਟ ਜੋ ਕਿ ਨਿਆ ਖੁਲਾ ਹੈ ਸਿਟੀਸਕੇਪ ਮੈਂ ਜੋ ਕਿ 24 ਆਵਰਸ ਡੇ ਦੇ ਆਰ ਓਪਨ ਇਨਕਾ ਫੋਨ ਨੰਬਰ 403-936-7777 ਪਿਕਸਲ ਫੋਟੋ ਸਟੂਡੀਓ ਜੋ ਕਿ ਆਪਣੇ ਫੈਮਿਲੀ ਫੋਟੋਜ਼ ਅਗਰ ਆਪਣੇ ਜੋ ਹੈ ਵੋ ਆਪਣਾ ਪਾਸਪੋਰਟ ਫੋਟੋਜ਼ ਨਿਕਾਲਨੇ ਬਿਜ਼ਨਸ ਕੇ ਲਈ ਆਪਕੋ ਕੋਈ ਪੋਰਟਰੇਟ ਚਾਹੀਏ ਯੂ ਕੈਨ ਕਾਲ ਦੇਮ 403-947-60 ਅਗਰ ਆਪਣੇ ਵੀਜ਼ਾ ਕੇ ਲਈ US ਵੀਜ਼ਾ ਕੇ ਲਈ OCI ਕੇ ਲਈ ਐਨੀਥਿੰਗ ਯੂ ਨੀਡ ਫੋਰ ਪਿਕਸਲ ਫੋਟੋ ਸਟੂਡੀਓ ਜੋ ਕਿ ਆਪਣਾ ਗਵਰਨਮੈਂਟ ਆਈ ਡੀ ਕੇ ਲਈ ਦੇ ਡੂ ਇਟਸ ਇਨ ਦੇ ਚਾਰਜ ਓਨਲੀ $7
5: जो अभी हमारे पास गेस्ट आए थे आपने सुना कि 14 अगस्त को इनका प्रोग्राम होने जा रहा है तो प्लीज आप इनको सपोर्ट करें और वहां पहुंचे इनके पास प्लान बी भी है कि अगर बहुत बारिश होगी तो ये लोग इंडोर कर लेंगे तो उस सिलसिले में हमारे पास ये आए हुए थे तो जलाल ऐसे करते हैं कि क्यों ना कोई
4: प्लस प्लस सॉन्ग यस
6: एक अच्छा सा कौमी गाना तराना कुछ सुना दें क्योंकि हम लोग का तो अब नेक्स्ट आपका कल होगा लेकिन हमारा तो नेक्स्ट होगा
4: फिर उसके बाद ही ओके लेट्स एंजॉय दिस ट्रैक फ्रॉम दिल दिल पाकिस्तान
6: दिल दिल पाकिस्तान
4: फ्रॉम द वाइटल साइंस
7: और हम भी रेमिटली से
4: जो है इसकी एडवर्टाइज चल रही है YouTube आई एम गोना प्ले इन एनी सेकंड तो अपना अगस्त 14th को शो होने जा रहा है प्रेरी रिवेंस पार्क में व्हिच इज फ्री फॉर द होल फैमिली Let's come, brings everyone from the family and let's enjoy it together, Pakistan Day.

0: ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿਲਸ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ। ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
3: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-6174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੀਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,

0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 11 ਅਗਸਤ ਦਿਨ ਮੰਗਲਵਾਰ ਹੈ ਹਰ ਰੋਜ਼ ਦੀ ਤਰ੍ਹਾਂ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਕੁਝ ਖਾਸ ਮੁੱਦਿਆਂ ਤੇ ਭਾਰਤ ਦੀਆਂ ਕੁਝ ਵੱਡੀਆਂ ਖਬਰਾਂ ਤੇ ਪ੍ਰੋਗਰਾਮ 'ਚ ਹਰ ਰੋਜ਼ ਦੀ ਤਰ੍ਹਾਂ ਸਾਥ ਦੇਣਗੇ ਪੰਜਾਬ ਤੋਂ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ
2: ਜੀ ਸ਼ੁਕਰੀਆ ਸੁਰੀਨ ਸਤਿ ਸ੍ਰੀ ਅਕਾਲ ਜੀ
0: ਪੰਨੂ ਸਾਹਿਬ ਬੜਾ ਦਿਲ ਕਰਦਾ ਹੈ ਕਿ ਅਸੀਂ ਕੋਈ ਇਹੋ ਜਿਹੀ ਖਬਰ ਪੜ੍ਹੀਏ ਜਿਹਦੇ ਵਿੱਚ ਹੋਵੇ ਕਿ ਪੰਜਾਬ ਦੀ ਕਾਂਗਰਸ 'ਚ ਸਭ ਸੁੱਖ ਸਾਂਦ ਹੈ ਪਰ ਬਦਕਿਸਮਤੀ ਨਾਲ ਇੱਦਾਂ ਦੀ ਕੋਈ ਖਬਰ ਸਾਡੇ ਟੇਟੇ ਚੜ੍ਹਦੀ ਨਹੀਂ ਹੁਣ ਖਬਰ ਆਈ ਹੈ ਕਿ ਕਾਂਗਰਸ ਦੇ ਰੌਲੇ ਰੱਪੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ 15 ਵਿਧਾਇਕਾਂ ਨੇ ਮੀਟਿੰਗ ਕੀਤੀ ਹੈ ਹਾਈਕਮਾਂਡ ਨੂੰ ਚਿੱਠੀ ਲਿਖ ਦਿੱਤੀ ਹੈ ਅਖਬਾਰਾਂ ਕਹਿੰਦੀਆਂ ਨੇ ਕਿ ਰੌਲੇ ਰੱਪੇ 'ਚ ਬਾਜਵਾ ਦਾ ਲਾਉਣ ਦੀ ਤਿਆਰੀ ਕਰ ਰਹੇ ਨੇ ਚਿੱਠੀ ਜਿਹੜੀ ਹੈ ਤੇ ਜਿਹੜੀ ਮੀਟਿੰਗ ਕੀਤੀ ਹੈ ਉਹਦੇ ਕੀ ਮਾਇਨੇ ਨਿਕਲਦੇ ਨੇ ਜੀ
2: ਪੰਜਾਬ ਦੇ ਕਾਂਗਰਸ ਦਾ ਸੰਕਟ ਇਸ ਵਾਰੀ ਕਾਫੀ ਲੰਮਾ ਚੱਲੇਗਾ ਸੁਣੀ ਨਾ ਕਿ ਕਦੇ ਨਾ ਸੰਕਟ ਕੇ ਲੰਮਾ ਗਿਆ ਨਹੀਂ
0: ਜੀ
2: ਤੇ ਫਸਟ ਟਾਈਮ ਹੈ ਕਿ ਇਸ ਹੱਦ ਤੱਕ ਲੰਮਾ ਸੰਕਟ ਚਲਾ ਹੋਇਆ ਇਹ ਕਿ ਪਹਿਲਾਂ ਬੜਾ ਚਿਰ ਉੱਥੇ ਅੰਦਰ ਕਾਂਗਰਸ ਇਸ ਗੱਲ ਦੇ ਉੱਤੇ ਚਰਚਾ ਹੁੰਦੀ ਸੀ ਕਿ ਪੰਜਾਬ ਦਾ ਲੀਡਰ ਕਿਹਨੂੰ ਬਣਾਇਆ ਯਾਰ ਅੱਧੋ ਅੱਧ ਧਿਰਾਂ ਨੂੰ ਸੁਣਦੇ ਰਹੇ ਦੋ ਤਿੰਨ ਵਾਰੀ ਮੀਟਿੰਗਾਂ ਇਕੱਠੀਆਂ ਵੀ ਹੋਈਆਂ ਫਿਰ ਪਤਾ ਲੱਗਾ ਕਦੇ ਮੀਟਿੰਗ ਚੋਂ ਇੱਕ ਜਣਾ ਰੁਸ ਕੇ ਤੁਰ ਜਾਂਦਾ ਸੀ ਕਦੇ ਦੂਜਾ ਰੁਸ ਕੇ ਤੁਰ ਜਾਂਦਾ ਸੀ ਜਿਹੜਾ ਵੀ ਜਾਂਦਾ ਸੀ ਜਦੋਂ ਪੱਤਰਕਾਰ ਪੁੱਛਦੇ ਸੀ ਉਹ ਕਹਿੰਦਾ ਸੀ ਮੈਨੂੰ ਕੁੱਤਾ ਮਜਾਦ ਆ ਗਿਆ ਮੈਂ ਆਗਿਆ ਲੈ ਕੇ ਹੀ ਆਇਆ ਪਰ ਪਤਾ ਲੱਗ ਜਾਂਦਾ ਸੀ ਕਿ ਰੁਸ ਕੇ ਤੁਰਦੇ ਜਿਹੜਾ ਰੁਸ ਕੇ ਜਾਂਦਾ ਉਹਨੂੰ ਮੁੜ ਕੇ ਇਕੱਲੇ ਨੂੰ ਮਿਲਦੇ ਸੀ ਸਮਝਾਉਂਦੇ ਸੀ ਏਦਾਂ ਕਰਦਿਆਂ ਕਰਦਿਆਂ ਉੱਥੇ ਕਾਂਗਰਸ ਪਾਰਟੀ ਨੇ ਇੱਕ ਲਿਸਟ ਜਾਰੀ ਕਰ ਦਿੱਤੀ ਉਸ ਲਿਸਟ ਦੇ ਮੁਤਾਬਕ

0: ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ। ਉਹ ਅੱਗੇ ਵੀ ਪ੍ਰਧਾਨ ਸੀ, ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਅੱਗੇ ਵੀ ਆਪੋਜੀਸ਼ਨ ਲੀਡਰ ਸੀ। ਚਰਨਜੀਤ ਸਿੰਘ ਚੰਨੀ ਨੂੰ ਜਿਹੜੀ ਇਲੈਕਸ਼ਨ ਕੰਪੇਨ ਕਮੇਟੀ ਆ ਉਹਦਾ ਚੇਅਰਮੈਨ ਬਣਾ ਦਿੱਤਾ, ਜਿਹਨੇ ਟਿਕਟਾਂ ਵੰਡਣੀਆਂ ਨੇ ਤੇ ਇਲੈਕਸ਼ਨ ਜਿਹੜੀ ਕੰਪੇਨ ਚੱਲਣੀ ਅੱਗੋਂ ਮੁਹਿੰਮ ਚੱਲਣੀ ਹੈ, ਸੈਂਟਰ ਦੇ ਲੀਡਰਾਂ ਨੇ ਆਉਣਾ, ਕਿਹਨੂੰ ਕਿੱਥੇ ਲੈ ਜਾਣਾ, ਇਹ ਸਾਰਾ ਕੁਝ ਉਹਦੇ ਅਧਿਕਾਰ ਚ। ਜਦੋਂ ਇਹ ਗੱਲ ਚੱਲੀ ਤੇ ਸਮਝਿਆ ਜਾਂਦਾ ਸੀ ਕਿ ਹੁਣ ਟੱਕਣ ਟੱਕੇਗਾ, ਕੋਈ ਗੱਲ ਨੀ, ਮਾਮਲਾ ਖਤਮ ਹੋ ਗਿਆ, ਕੋਈ ਬਹੁਤੀ ਗੱਲ ਨੀ ਚੱਲਣੀ। ਹੋ ਗਿਆ ਉਲਟਾ, ਉਹਦੇ ਤੋਂ ਬਾਅਦ ਵੀ ਗੱਲ ਉਸੇ ਤਰ੍ਹਾਂ ਚੱਲਦੀ ਰਹੀ, ਰੌਲਾ ਕਦੇ ਰੁਕਿਆ ਹੀ ਨਹੀਂ। ਹੁਣ ਜਦੋਂ ਇਹ ਰੌਲਾ ਵੱਧ ਗਿਆ ਸੀ, ਚਰਨਜੀਤ ਸਿੰਘ ਚੰਨੀ ਕਹਿੰਦੇ ਸਭ ਤੋਂ ਵੱਧ ਨਾਰਾਜ਼ ਸੀ ਕਿ ਪਹਿਲਾਂ ਇਕੱਠ ਵੀ ਉਸੇ ਨੇ ਕੀਤਾ, ਉਹਦੇ ਖਰੜ ਉਹਦਾ ਆਪਣਾ ਘਰ ਆ, ਇੱਥੇ ਉਹ ਮਿਊਨਸਪੈਲਿਟੀ ਦਾ ਪ੍ਰਧਾਨ ਰਹਿ ਚੁੱਕਾ, ਚਮਕੌਰ ਸਾਹਿਬ ਤੋਂ ਜਿੱਤਦਾ ਰਿਹਾ ਤੇ ਮੁੱਖ ਮੰਤਰੀ ਬਣਿਆ, ਤੇ ਦੋਵਾਂ ਦੇ ਵਿਚਾਲੇ ਮੋਰਿੰਡਾ, ਇਹਨੇ ਮੋਰਿੰਡੇ ਚ ਮੀਟਿੰਗ ਸੱਦ ਲਈ। ਉਸ ਮੀਟਿੰਗ ਚ 12-14 ਕਹਿੰਦੇ ਸੀ MLA ਆਉਣੇ ਆ, ਆਏ ਸ਼ਾਇਦ ਇੰਨੇ ਨਹੀਂ, 5 ਜਾਂ 6 ਆਏ ਸੀ। ਵਧਾ ਕੇ ਬਹੁਤ ਰੌਲਾ ਪਿਆ, ਪਾਰਲੀਮੈਂਟ ਮੈਂਬਰਾਂ ਦੇ ਵਿੱਚੋਂ ਵੀ 2-3 ਜਣੇ ਆ ਗਏ, ਸਾਬਕਾ ਪ੍ਰਧਾਨ ਵੀ ਆ ਗਏ। ਪਰ ਇੱਕ ਗੱਲ ਮੰਨਣੀ ਚਾਹੀਦੀ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਇਕੱਠ ਬਹੁਤ ਤਕੜਾ ਸੀ, ਤੇ ਜਿੱਦਾਂ ਦਾ ਉਹ ਇਕੱਠ ਹੋਇਆ ਸੀ ਉਹਨੇ ਸਾਰੇ ਪੰਜਾਬ ਦਾ ਧਿਆਨ ਖਿੱਚਿਆ, ਪੰਜਾਬ ਦੇ ਮੀਡੀਆ ਦਾ ਵੀ ਧਿਆਨ ਖਿੱਚਿਆ, ਚੰਨੀ ਚੰਨੀ ਹੋ ਗਈ। ਇਹਦੇ ਬਾਵਜੂਦ ਕੇਂਦਰ ਵਾਲਿਆਂ ਨੇ, ਹਾਈਕਮਾਂਡ ਨੇ ਸਦਕੇ ਨੂੰ ਆਖਿਆ ਕਿ ਇੱਦਾਂ ਨੀ ਚੱਲਣਾ, ਪ੍ਰਧਾਨ ਤਾਂ ਰਾਜਾ ਵੜਿੰਗ ਹੀ ਰਹੂਗਾ। ਫਿਰ ਤੋਂ ਕੇਂਦਰ ਤੋਂ ਆਏ ਜਿਹੜੇ ਲੀਡਰ ਸੀ ਉਹਨਾਂ ਨੇ ਮੀਟਿੰਗਾਂ ਕਰਾਈਆਂ, ਉਹਨਾਂ ਮੀਟਿੰਗਾਂ ਚ ਉਹਨਾਂ ਨੇ ਸਪੈਸ਼ ਕਰਤਾ ਕਿ ਰਾਜਾ ਵੜਿੰਗ ਹੀ ਪ੍ਰਧਾਨ ਰਹੂਗਾ ਤੇ ਤੁਸੀਂ ਬਾਕੀ ਗੱਲਾਂ ਕਰੋ। ਚੰਨੀ ਨਾਰਾਜ਼ ਹੋ ਕੇ ਆਪਣੀ ਸਰਗਰਮੀ ਚਲਾਉਂਦਾ ਰਿਹਾ, ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦਾ ਸੈਸ਼ਨ ਆ ਜਾਣ ਕਰਕੇ ਉੱਧਰ ਰੁੱਝ ਗਿਆ ਤੇ ਆਪੋਜੀਸ਼ਨ ਲੀਡਰ ਸੀ, ਸਰਕਾਰ ਨਾਲ ਝਗੜਨ ਦਾ, ਉਹਨਾਂ ਦੇ ਉੱਤੇ ਮੁੱਦੇ ਉਠਾਉਣ ਦਾ, ਸਰਕਾਰ ਦੇ ਮੁੱਦਿਆਂ ਦਾ ਜਵਾਬ ਦੇਣ ਦਾ ਸਾਰਾ ਕੰਮ ਇਹ ਜ਼ਿੰਮੇਵਾਰੀ ਸੀ। ਇਹਨੇ 6-7 ਦਿਨ ਉੱਧਰ ਲਾ ਦਿੱਤੇ ਤੇ ਰਾਜਾ ਵੜਿੰਗ ਕੇਂਦਰ ਦੇ ਅਬਜ਼ਰਵਰ ਦੇ ਨਾਲ ਮੀਟਿੰਗਾਂ ਕਰਾਉਂਦਾ ਰਿਹਾ ਤੇ ਉੱਥੇ ਰੌਲਾ ਪੀਂਦਾ ਰਿਹਾ। ਚਰਨਜੀਤ ਸਿੰਘ ਚੰਨੀ ਦਾ ਦੋਸ਼ ਲੱਗਦਾ ਰਿਹਾ ਕਿ ਸਾਰਾ ਕੁਝ ਕਰਾ ਰਿਹਾ। ਕੱਲ ਜਦੋਂ ਸਾਰਾ ਕੁਛ ਹੁੰਦਾ ਕਾਫੀ ਹੱਦ ਤੱਕ ਜਾ ਚੁੱਕਾ ਸੀ, ਇੱਧਰ ਵਿਧਾਨ ਸਭਾ ਦਾ ਸੈਸ਼ਨ ਮੁੱਕ ਗਿਆ ਸੀ, ਅਚਾਨਕ ਪ੍ਰਤਾਪ ਸਿੰਘ ਬਾਜਵਾ ਨੇ ਮੀਟਿੰਗ ਕਰਾ ਦਿੱਤੀ, ਨਾ ਆਪਣੇ ਘਰ ਕਰਾਈ, ਨਾ ਕਿਸੇ ਦਫ਼ਤਰ ਚ ਕਰਾਈ, ਨਾ ਹੋਟਲ ਚ, ਵਿਧਾਨ ਸਭਾ ਦੇ ਅੰਦਰ ਜਿਹੜਾ ਕਾਂਗਰਸ ਦੇ ਵਿਧਾਇਕਾਂ ਦਾ ਕਮਰਾ ਸਰਕਾਰੀ ਤੌਰ ਤੇ ਮਿਲਿਆ, ਉਸ ਕਮਰੇ ਚ ਮੀਟਿੰਗ ਹੋਈ। ਤੇ ਜਦੋਂ ਉਸ ਕਮਰੇ ਚ ਮੀਟਿੰਗ ਹੋਈ ਤੇ ਪ੍ਰਧਾਨਗੀ ਇਸੇ ਕਰਨੀ ਸੀ, 15 ਵਿਧਾਇਕ ਉੱਥੇ ਸ਼ਾਮਿਲ ਸੀ, ਉਹਨਾਂ 15 ਦਾ ਲੀਡਰ ਹੈ, ਤੇ ਉੱਥੇ ਮਤਾ ਪਾਸ ਕੀਤਾ ਗਿਆ ਕਿ ਹਾਈਕਮਾਂਡ ਨੂੰ ਚਿੱਠੀ ਲਿਖੀ ਜਾਵੇ। ਉਹਨਾਂ ਨੇ ਹਾਈਕਮਾਂਡ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਸਾਨੂੰ ਉੱਥੇ ਮਿਲਣ ਦਾ ਮੌਕਾ ਦਿੱਤਾ ਜਾਵੇ। ਯਾਨੀ ਇਹ 15 ਜਦੋਂ ਉੱਥੇ ਜਾਣਗੇ ਤੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਜਾਣਗੇ, ਉੱਥੇ ਜਾ ਕੇ ਗੱਲ ਕਿਹਦੀ ਕਰਨਗੇ? ਪ੍ਰਤਾਪ ਸਿੰਘ ਬਾਜਵਾ ਦੀ ਕਰਨਗੇ। ਪ੍ਰਤਾਪ ਸਿੰਘ ਬਾਜਵਾ ਇੱਕ ਨਵੇਂ ਲੀਡਰ ਦੇ ਤੌਰ ਤੇ ਉੱਭਰ ਰਿਹਾ, ਕਿਉਂਕਿ ਇਹਨਾਂ ਦੋਵਾਂ ਦੇ ਕੰਟਰੋਵਰਸੀ ਦੇ ਵਿੱਚ ਨਾ ਉਹ ਰਾਜੇ ਵੜਿੰਗ ਨਾਲ ਖਲੋਤਾ, ਨਾ ਉਹ ਚਰਨਜੀਤ ਸਿੰਘ ਚੰਨੀ ਨਾਲ, ਉਹ ਇਸ ਵੇਲੇ ਸਾਂਝੇ ਲੀਡਰ ਦੇ ਤੌਰ ਤੇ ਉੱਭਰਨ ਦਾ ਯਤਨ ਕਰ ਰਿਹਾ। ਤੇ ਜਿਹੜੇ ਢੰਗ ਨਾਲ ਉੱਭਰਦਾ ਪਿਆ, ਇਹ ਹੋ ਸਕਦਾ ਅੱਗੇ ਵੀ ਉਹ ਪੰਜਾਬ ਦਾ ਪ੍ਰਧਾਨ ਰਹਿ ਚੁੱਕਾ, ਪ੍ਰਧਾਨਗੀ ਉਹਨੂੰ ਦੇ ਦਿੱਤੀ ਜਾਵੇ। ਹੁਣ ਤੱਕ ਉਹਨੂੰ ਆਪੋਜੀਸ਼ਨ ਲੀਡਰ ਹੀ ਜ਼ਿਆਦਾ ਫਾਇਦੇਮੰਦ ਸੀ, ਕਿਉਂਕਿ ਆਪੋਜੀਸ਼ਨ ਲੀਡਰ ਦੇ ਤੌਰ ਤੇ ਕੈਬਨਿਟ ਮੰਤਰੀ ਦੀ ਤਨਖਾਹ, ਕੈਬਨਿਟ ਮੰਤਰੀ ਵਾਲੀ ਕਾਰ, ਕੈਬਨਿਟ ਮੰਤਰੀ ਵਾਲੀ ਕੋਠੀ, ਸਾਰਾ ਕੁਝ ਕੈਬਨਿਟ ਮੰਤਰੀ ਵਾਲਾ ਸੀ। ਤੇ ਅੱਗੋਂ ਜਦੋਂ ਹੁਣ ਵਿਧਾਨ ਸਭਾ ਚੋਣਾਂ ਆ ਗਈਆਂ ਸਿਰ ਤੇ, ਜੇ ਉਹਨਾਂ ਸਹੂਲਤਾਂ ਨਾਲ ਚੰਬੜਿਆ ਰਹੇ ਤੇ ਫਿਰ ਉਹਨਾਂ ਚੋਣਾਂ ਵਿੱਚ ਗੱਲ ਨੀ ਬਣਦੀ। ਇਸ ਕਰਕੇ ਲੱਗਦਾ ਇਹ ਹੈ ਕਿ ਉਹ ਹੁਣ ਪ੍ਰਧਾਨਗੀ ਵਾਲੇ ਪਾਸੇ ਨੂੰ ਕਰਨ ਲੱਗ ਪਿਆ। ਕੱਲ ਦੇ ਇਸ ਸਾਰੇ ਕੁਝ ਤੋਂ ਪ੍ਰਭਾਵ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੀ ਪ੍ਰਧਾਨ ਬਣ ਸਕਦਾ
1: ਜੀ। ਪਰ ਸਭ ਗੱਲ ਹੁਣ ਪਾਰਲੀਮੈਂਟ ਦੀ ਕਰਦੇ ਹਾਂ। ਪਾਰਲੀਮੈਂਟ ਚ NDA ਤੇ UPA ਦੇ ਮੈਂਬਰਾਂ ਦੀ ਆਪੋ ਚ ਉਹਦੀ ਵਾਹ ਵਾਹੀ, ਕਹਿੰਦੇ ਤੂੰ ਤੂੰ ਮੈਂ ਮੈਂ ਹੋਈ ਹੈ, ਤੇ ਇਹ ਖਿੱਚੋ ਤਾਣ ਦਾ ਕੀ ਮਤਲਬ ਹੈ ਤੇ ਅੱਗੇ ਕੀ ਕੁਝ ਹੋ ਸਕਦਾ ਜੀ?
0: ਜਿਹੜੇ UPA ਦੇ ਮੈਂਬਰ ਹੈ ਕਾਂਗਰਸ ਦੀ ਅਗਵਾਈ ਚ, ਉਹਨਾਂ ਨੇ ਕੱਲ ਸਰਕਾਰ ਦੀ ਕਾਫੀ ਖਿਚਾਈ ਦਿੱਤੀ ਕਿ ਜਨ ਜੀ ਵਾਲੇ ਬੱਚੇ ਜਿਹੜੇ ਸੀ, ਖਾਸ ਕਰਕੇ

0: ਕਾਹ ਤੋਂ ਜਨਤਾ ਪਾਰਟੀ ਵਾਲਿਆਂ ਨੇ ਉਹਨੇ ਐਡੀ ਵੱਡੀ ਰੈਲੀ ਚਸ਼ਮ ਕਰੀ। ਤੁਹਾਡਾ ਹੋਮ ਮਿਨਿਸਟਰ ਅਮਿਤ ਸ਼ਾਹ ਅਜੇ ਤੱਕ ਆ ਕੇ ਸਿਚੁਏਸ਼ਨ ਨੂੰ ਫੇਸ ਕਿਉਂ ਨੀ ਕਰਦਾ? ਅਜੇ ਤੱਕ ਪਾਰਲੀਮੈਂਟ ਚ ਆ ਕੇ ਤੇ ਬੋਲਦਾ ਕਿਉਂ? ਪ੍ਰਧਾਨ ਮੰਤਰੀ ਬੋਲਦਾ ਕਿਉਂ? ਉਹ ਬਾਹਰ ਕਿਉਂ ਦੋਵੇਂ ਨੇ? ਉੱਥੇ ਫਿਰ ਭਾਜਪਾ ਵਾਲੇ ਕਾਂਗਰਸੀਆਂ ਨੂੰ ਪੈ ਗਏ। ਇੱਥੋਂ ਦੀ ਗੱਲ ਕਰਦੇ ਜੀ, ਜਿਹੜੇ ਝਾਰਖੰਡ ਦੇ ਵਿੱਚ ਨੌਜਵਾਨ ਮੋਰਚਾ ਲਾਈ ਬੈਠੇ, ਪੇਪਰ ਲੀਕ ਸੀ ਉੱਥੇ ਵੀ ਹੋਈ ਆ, ਪਰ ਉੱਥੇ ਤੁਹਾਡੀ ਹਮਾਇਤੀ ਪਾਰਟੀ ਝਾਰਖੰਡ ਮੁਕਤੀ ਮੋਰਚੇ ਦੀ ਸਰਕਾਰ ਆ, ਉੱਥੇ ਵੀ ਨੌਜਵਾਨਾਂ ਨੂੰ ਕੁੱਟ ਪਈ ਆ। ਪੁਲਿਸ ਨੇ ਵਾਟਰ ਕੈਨਨ ਗਣੀ ਪਾਣੀ ਦੀਆਂ ਤੋਪਾਂ ਚਲਾਈਆਂ ਨੇ, ਉੱਥੋਂ ਦਾ ਤੁਹਾਨੂੰ ਚੇਤਾ ਨੀ? ਤੁਸੀਂ ਉੱਥੇ ਕਿਉਂ ਨੀ ਜਾਂਦੇ? ਇਹ ਫਿਰ ਦੋਵੇਂ ਤਰ੍ਹਾਂ ਇੱਕ ਦੂਸਰੇ ਨੂੰ ਮਿਹਣੇ ਦੇਣ ਲੱਗ ਪਏ। ਉਸ ਮਿਹਣੇਬਾਜ਼ੀ ਦੇ ਵਿੱਚ ਗੱਲ ਇੱਕ ਵੀ ਤੇ ਸੀ ਵੀ ਸਿੱਧੇ ਟਕਰਾਅ ਤੱਕ ਵੀ ਜਾ ਸਕਦੇ, ਪਰ ਟਕਰਾਅ ਤੱਕ ਜਾਂਦੇ ਨੀ, ਉਹਦੇ ਕੋਲ ਸਿਆਣੇ ਨੇ, ਉੱਥੇ ਵੀ ਜਾ ਕੇ ਰੁਕ ਜਾਂਦੇ ਹੋ। ਹੁਣ ਇਹ ਕਹਿੰਦੇ ਆ ਕਾਂਗਰਸ ਵਾਲੇ ਕਿ ਸਾਡਾ ਲੀਡਰ ਰਾਹੁਲ ਗਾਂਧੀ ਜਾ ਕੇ ਝਾਰਖੰਡ ਦੇ ਨੌਜਵਾਨਾਂ ਨੂੰ ਇੱਕ ਵੀ ਮਿਲਿਆ ਆ, ਵਾਰ ਵਾਰ ਸਾਡੇ ਉੱਥੇ ਜਾਣ ਦੀ ਲੋੜ ਨਹੀਂ। ਪਰ ਤੁਹਾਡੇ ਦੋਵੇਂ ਵੱਡੇ ਲੀਡਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕਦੇ ਨੌਜਵਾਨਾਂ ਨੂੰ ਮਿਲੇ ਨੀ, ਇਹ ਮੂੰਹ ਲੁਕਾ ਕੇ ਬੈਠੇ ਆ। ਜੇ ਨੌਜਵਾਨਾਂ ਨਾਲ ਗੱਲ ਵੀ ਕੀਤੀ ਤੇ ਆਰ ਐਸ ਐਸ ਦੇ ਮੁਖੀ ਨੇ ਕੀਤੀ, ਮੋਹਨ ਭਾਗਵਤ ਨੇ, ਤੁਹਾਡੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਾਹਮਣੇ ਕਿਉਂ ਨੀ ਆਉਂਦੇ? ਨੌਜਵਾਨਾਂ ਦੀਆਂ ਨੌਕਰੀਆਂ, ਰੁਜ਼ਗਾਰ ਦਾ ਸਵਾਲ, ਉਹਨਾਂ ਨਾਲ ਜਿਹੜੀਆਂ ਵਧੀਕੀਆਂ ਹੁੰਦੀਆਂ, ਉਹਨਾਂ ਦੇ ਜਿਹੜੇ ਇਸ ਜਨਰੇਸ਼ਨ ਦੇ ਸਵਾਲ ਨੇ, ਜਜ਼ਬਾਤ ਨੇ, ਉਹਨਾਂ ਦਾ ਮੁੱਦਾ ਇੱਕ ਤਰ੍ਹਾਂ ਨਾਲ ਉਹਨਾਂ ਦਾ ਮੁੱਦਾ ਨਹੀਂ ਬਣ ਰਿਹਾ ਗਿਆ, ਰਾਜਨੀਤੀ ਦਾ ਮੁੱਦਾ ਬਣ ਗਿਆ। ਉਸ ਰਾਜਨੀਤੀ ਦਾ ਮੁੱਦਾ ਜਿਹੜੀ ਰਾਜਨੀਤੀ ਹਰ ਕਿਸੇ ਦੇ ਨੁਕਸ ਕੱਢਦੀ ਹੈ ਤੇ ਆਪਣੇ ਸਿਰਿਆ ਕੋਈ ਨੁਕਸ ਕਦੇ ਨੀ ਮੰਨਦੀ, ਸਾਰੀਆਂ ਧਿਰਾਂ ਇੱਕ ਦੂਸਰੇ ਦੇ ਨੁਕਸ ਕੱਢ ਰਹੀਆਂ ਨੇ। ਹੁਣ ਇਹ ਮੁੱਦਾ, ਅਸਲ ਗੱਲ ਤਾਂ ਇਹ ਹੈ ਕਿ ਦੇਸ਼ ਦੀ ਗਲੀ ਗਲੀ ਦਾ ਮੁੱਦਾ, ਲੋਕਾਂ ਦੇ ਬੱਚਿਆਂ ਨੂੰ ਰੁਜ਼ਗਾਰ ਨੀ ਮਿਲ ਰਿਹਾ, ਜੇ ਰੁਜ਼ਗਾਰ ਮਿਲਦਾ ਹੋਵੇ ਤੇ ਸੜਕਾਂ ਤੇ ਕਿਉਂ ਉਤਰਨ? ਔਰ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਜੱਜ ਹੈ, ਸੁਪਰੀਮ ਕੋਰਟ ਦਾ ਚੀਫ ਜਸਟਿਸ, ਉਹਨੇ ਜਿਹੜੀ ਟਿੱਪਣੀ ਕੀਤੀ, ਉਸ ਟਿੱਪਣੀ ਨੇ ਮਾਹੌਲ ਇੰਨਾ ਵਿਗਾੜਿਆ ਪਿਆ ਕਿ ਅਜੇ ਤੱਕ ਰੁਕ ਨੀ ਆ ਰਿਹਾ। ਨੌਜਵਾਨਾਂ ਚੋਂ ਜਿਹਨੂੰ ਪੁੱਛਿਆ ਜਾਂਦਾ ਉਹ ਕਹਿੰਦਾ ਜੀ ਅਸੀਂ ਤੇ ਕਾਕਰੋਚ ਹਾਂ। ਭਾਰਤ ਦੇ ਚੀਫ ਜਸਟਿਸ ਨੇ ਆਖਿਆ ਬੇਰੁਜ਼ਗਾਰ ਨੌਜਵਾਨ ਕਾਕਰੋਚ ਹੁੰਦੇ ਆ, ਉਹਨੇ ਜਿੱਥੇ ਜਾਣਾ ਹੁੰਦਾ। ਅਗਲੇ ਪਾਸੇ ਲੋਕੀ ਪ੍ਰੋਟੈਸਟ ਦੀਆਂ ਚਿੱਠੀਆਂ ਲਿਖਣ ਲੱਗ ਪੈਂਦੇ ਵੀ ਜੇ ਇਹਨੂੰ ਸੱਦਿਆ ਤੇ ਅਸੀਂ ਪ੍ਰੋਟੈਸਟ ਕਰਾਂਗੇ, ਇਹਨੂੰ ਨਾ ਵੜਨ ਦਿਓ ਤੇ ਨੌਜਵਾਨਾਂ ਨੂੰ ਕੀੜੇ ਮਕੌੜੇ ਸਮਝਦਾ। ਉਹਦੇ ਤੋਂ ਬਾਅਦ ਭਾਰਤ ਦੀ ਸਰਕਾਰ ਦੇ ਵਿੱਚੋਂ ਵੀ ਕਈ ਲੋਕ ਇੱਦਾਂ ਦੀ ਬੋਲੀ ਬੋਲਦੇ। ਇੱਕ ਕੁੜੀ ਬਹੁਤ ਆ ਮੂੰਹ ਪਾੜ ਕੇ ਬੋਲਦੀ ਹਰਸ਼ ਦੇ ਬਾਰੇ, ਪਾਰਲੀਮੈਂਟ ਮੈਂਬਰ ਹੈ, ਉਹਨੇ ਵੀ ਕਹਿ ਦਿੱਤਾ ਸੀ ਕਿ ਮੁਜ਼ਾਹਰੇ ਕਰਨ ਵਾਲੇ ਕਾਕਰੋਚ ਇਹਨਾਂ ਨੇ ਗੰਦ ਪਾਇਆ ਪਿਆ। ਇਹ ਵੀ ਕਹਿ ਦਿੱਤਾ ਸੀ ਵਿਦੇਸ਼ੀ ਤਾਕਤਾਂ ਦਾ ਦਖਲ ਹੈ ਤੇ ਸਾਡੇ ਖਿਲਾਫ਼ ਮੁਜ਼ਾਹਰੇ ਸਾਡੀ ਸਰਕਾਰ ਦੇ ਖਿਲਾਫ਼ ਕਰਾ ਰਹੇ। ਤੇ ਜਿਸ ਦਿਨ ਮੋਹਨ ਭਾਗਵਤ ਨੇ ਨੌਜਵਾਨਾਂ ਨਾਲ ਮੀਟਿੰਗ ਕਰ ਲਈ, ਸਭ ਤੋਂ ਪਹਿਲਾ ਬਿਆਨ ਉੱਥੇ ਕੁੜੀ ਦਾ ਆਇਆ। ਇਹ ਨੌਜਵਾਨ ਤਾਂ ਬੜੇ ਦੇਸ਼ ਭਗਤ ਨੇ, ਸਾਨੂੰ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ, ਇਹ ਸਮਝ ਨਹੀਂ ਸਕੇ, ਪਰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਨੌਜਵਾਨ ਦੇਸ਼ ਭਗਤ ਨੇ, ਰਾਤੋ ਰਾਤ ਹੀ ਸਾਰੇ ਨੌਜਵਾਨ ਦੇਸ਼ ਭਗਤ ਹੋ ਗਏ। ਹੁਣ ਇਹਨਾਂ ਮੁੱਦਿਆਂ ਤੇ ਦੋਵਾਂ ਮੁੱਖ ਪਾਰਟੀਆਂ ਦੀ ਜਿਹੜੀ ਆਪਸੀ ਖਹਿਬਾਜ਼ੀ ਹੈ, ਉਹ ਰਾਜਨੀਤਿਕ ਖਹਿਬਾਜ਼ੀ ਆ। ਜੇ ਕੋਈ ਇਹ ਆਖੇ ਕਿ ਅਸੀਂ ਇਕੱਲੇ ਨੌਜਵਾਨਾਂ ਦੀ ਗੱਲ ਕਰਦੇ ਤੇ ਦੂਜਾ ਨਹੀਂ ਕਰਦਾ, ਇਹ ਗਲਤ ਹੋਊਗਾ। ਦੋਵੇਂ ਤਰ੍ਹਾਂ ਨੌਜਵਾਨਾਂ ਦੇ ਮੁੱਦਿਆਂ ਦੇ ਉੱਤੇ ਜਦੋਂ ਉਹਨਾਂ ਦੀ ਆਪਣੀ ਸਰਕਾਰ ਹੁੰਦੀ ਹੈ ਜਾਂ ਆਪਣੇ ਪੱਖ ਦੀ ਕਿਸੇ ਪਾਰਟੀ ਸਰਕਾਰ ਹੁੰਦੀ ਹੈ ਉਦੋਂ ਚੁੱਪ ਰਹਿੰਦੇ ਆ, ਜਦੋਂ ਦੂਸਰੀ ਪਾਰਟੀ ਸਰਕਾਰ ਹੁੰਦੀ ਹੈ ਨੌਜਵਾਨਾਂ ਨੂੰ ਕੁੱਟ ਪਵੇ ਫਿਰ ਬਹੁਤ ਤੜਫਦੇ ਆ, ਵੇਖੋ ਨੌਜਵਾਨਾਂ ਨਾਲ ਕੀ ਹੋਇਆ। ਪਰ ਘੱਟ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਕਦੇ ਵੀ ਨਹੀਂ ਕੀਤੀ, ਸਾਰੇ ਹੀ ਉਹਨਾਂ ਨੂੰ ਕੁਟਾਪਾ ਜਾੜਦੇ ਰਹੇ
1: ਜੀ। ਪੁਲਿਸ ਭੱਜੀ ਦੀ ਪੋਸਟ ਨੇ ਭੱਜੀ ਨੂੰ ਹੀ ਭਾਜੜਾਂ ਪਾ ਦਿੱਤੀਆਂ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਿਹਦੇ ਵਿੱਚ ਦੋ ਨੌਜਵਾਨ ਨਸ਼ੇ ਚ ਧੁੱਤ ਨੇ ਤੇ ਨਾਲ ਲਿਖਤਾ ਕਿ ਸਰਕਾਰਾਂ ਨੇ ਕੀ ਹਾਲ ਬਣਾ ਦਿੱਤਾ ਪੰਜਾਬ ਦਾ ਤੇ ਹੁਣ ਘਿਰਦੇ ਨਜ਼ਰ ਆ ਰਹੇ ਨੇ ਆਪਣੀ ਹੀ ਪੋਸਟ ਤੇ। ਕੀ ਮਾਮਲਾ ਹੈ ਜੀ?
0: ਪੋਸਟ ਵੀ ਏਦਾਂ ਪਾਈ ਮੇਰੇ ਪੰਜਾਬ ਦਾ ਕੀ ਹਾਲ ਬਣਾ ਦਿੱਤਾ, ਮੇਰੇ ਪ੍ਰਾਣ ਜਿੱਦਾਂ ਨਾ ਬਹੁਤ ਪੰਜਾਬ ਦਾ ਦਰਦ ਹੀ ਹੁੰਦਾ, ਕਦੇ ਪੰਜਾਬ ਵਾਸਤੇ ਇਹਨੇ ਕੁਝ ਕੀਤਾ ਤੇ ਹੈ ਨੀ, ਕ੍ਰਿਕਟ ਖੇਡਦਾ ਰਿਹਾ, ਆਪਣੀ ਕਮਾਈ ਕਰਦਾ ਰਿਹਾ, ਇਹ ਕਿੱਦਾਂ ਕਿੱਦਾਂ ਦੀਆਂ ਐਡਸ ਕਰਦਾ ਰਿਹਾ, ਮੈਂ ਉਹਨੂੰ ਦੱਸਣਾ ਨੀ ਚਾਹੁੰਦਾ, ਉਹਨਾਂ ਤੇ ਚਰਚਾ ਹੁੰਦੀ ਰਹੀ। ਇਹ ਕਦੇ ਵੀ ਪੰਜਾਬ ਵਾਸਤੇ ਇਹਨੇ ਕੁਝ ਕੀਤਾ ਹੋਵੇ ਤਾਂ ਬਹੁਤਾ ਨਹੀਂ ਦਿੱਤਾ। ਆਮ ਆਦਮੀ ਪਾਰਟੀ ਸਰਕਾਰ ਆਈ, ਇਹ ਉਹਨਾਂ ਦੇ ਨੇੜੇ ਸੀ, ਉਹਨਾਂ ਨੇ ਉਦੋਂ ਵੇਖ ਕੇ ਸਾਡੇ ਨਾਲ ਨਾਲ ਫਿਰਦਾ ਇਹਨੂੰ ਪਾਰਲੀਮੈਂਟ ਦਾ ਮੈਂਬਰ ਬਣਾ ਦਿੱਤਾ, ਸਿੱਧਾ ਹੀ ਅਪਰ ਹਾਊਸ ਦਾ, ਰਾਜ ਸਭਾ ਦਾ। ਪਰ ਰਾਜ ਸਭਾ ਦਾ ਮੈਂਬਰ ਬਣ ਕੇ ਵੀ

0: ਕਦੇ ਅੱਜ ਤੱਕ ਲੋਕਾਂ ਵਾਸਤੇ ਤੇ ਕਦੇ ਖਲੋਤਾ ਨੀ ਗਾ, ਕਦੇ ਖੁੱਲ ਕੇ ਬੋਲਿਆ ਨੀ ਗਾ। ਕੇਂਦਰ ਦੀ ਪਾਰਟੀ ਜਿਹੜੀ ਰਾਜ ਕਰਦੀ ਆ, ਉਹਨੇ ਪੰਜਾਬ ਦੇ ਫੰਡ ਰੋਕ ਛੱਡੇ 1000 ਕਰੋੜ ਰੁਪਏ ਦੇ, ਪੰਜਾਬ ਨੂੰ ਤੰਗ ਕੀਤਾ, ਇਹ ਨਹੀਂ ਬੋਲਿਆ। ਪੰਜਾਬ ਦੇ ਬਾਕੀ ਰਾਜਸੀ ਮੁੱਦੇ ਇਹ ਨਹੀਂ ਬੋਲਿਆ, ਕਿਉਂਕਿ ਇਹ ਸਾਬਕਾ ਕ੍ਰਿਕਟ ਖਿਡਾਰੀ ਸੀ। ਇਹਨੂੰ ਤੇ ਇਹ ਹੁੰਦਾ ਸੀ ਕਿ ਮੈਨੂੰ ਕੀ ਪਤਾ ਕੱਲ ਨੂੰ ਕਿਹੜਾ ਕੋਚ ਆਉਣਾ ਤੇ ਕਿਹੜਾ ਮੈਨੇਜਰ ਆਉਣਾ, ਕਿਹੜਾ ਟੀਮ ਤੋਂ ਨਾ ਕੱਢ ਦੇਣ। ਇਸ ਕਰਕੇ ਇਹ ਸਰਕਾਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਬੈਲੈਂਸ ਬਣਾ ਕੇ ਚੱਲਿਆ ਤੇ ਕੀ ਪਤਾ ਕੱਲ ਨੂੰ ਪੰਜਾਬ ਵਾਲਿਆਂ ਦਾ ਦਬਾਅ ਵਧਣਾ ਕਿ ਸੈਂਟਰ ਵਾਲਿਆਂ ਦਾ, ਜਦੋਂ ਲੋੜ ਪਈ ਉਦੋਂ ਹੋ ਜੂ। ਜਦੋਂ ਆ ਥੋੜਾ ਚਿਰ ਪਹਿਲਾਂ ਪੰਜਾਬ ਦੇ ਸੱਤਾਂ ਵਿੱਚੋਂ 6 ਪਾਰਲੀਮੈਂਟ ਮੈਂਬਰ ਰਾਜ ਸਭਾ ਬਣੇ, ਉਹ ਰਾਤੋ ਰਾਤ ਪਾਸਾ ਵੱਟ ਕੇ ਤੇ ਉਧਰ ਚਲੇ ਗਏ ਭਾਜਪਾ ਚ, ਤੇ ਭੱਜੀ ਉਹਨਾਂ ਦੇ ਵਿੱਚ ਸੀ, ਇਹ ਵੀ ਉਧਰ ਚਲਾ ਗਏ। ਉਹਨਾਂ ਚ 3 ਜਣੇ ਤੇ ਇਸ ਕਰਕੇ ਗਏ ਸੀ ਕਿ ਉਹਨਾਂ ਦੇ ਘਰਾਂ ਤੇ ED ਦੇ ਰੇਡ ਹੋਏ ਸੀ, ਉਦੋਂ ਡਰਦੇ ਗਏ ਸੀ, ਇਹ ਵੀ ਉਹਨਾਂ ਨਾਲ ਚਲਾ ਗਿਆ। ਹੁਣ ਉਦੋਂ ਦਾ ਆਨੇ ਬਾਨੇ ਸੈਂਟਰ ਦੀ ਸਰਕਾਰ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੀ ਸਰਕਾਰ ਤੇ ਅਟੈਕ ਕਰਦਾ ਤੇ ਨਾਲ ਹੀ ਪੰਜਾਬ ਤੇ ਕਰੀ ਜਾਂਦਾ। ਦੋ ਮੁੰਡਿਆਂ ਦੀ ਵੀਡੀਓ ਵੇਖ ਲਈ, ਸੜਕ ਦੇ ਕੰਢੇ ਡਰੱਗ ਲੈਂਦੇ ਪਏ, ਨਾਲ ਉਹ ਗੱਲਾਂ ਪੰਜਾਬੀ ਚ ਕਰਦੇ। ਇਹਨੇ ਵੇਖਿਆ ਕਿ ਸਿੱਖ ਮੁੰਡੇ ਆ, ਪੰਜਾਬੀ ਚ ਗੱਲਾਂ ਕਰਦੇ, ਸੜਕਾਂ ਤੇ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ। ਇਹਨੇ ਉਹਨੂੰ ਪੰਜਾਬ ਦੀ ਵੀਡੀਓ ਸਮਝ ਲਿਆ, ਚੱਕ ਕੇ ਇਹਨੇ ਸੋਸ਼ਲ ਮੀਡੀਆ ਤੇ ਪਾ ਕੇ ਆਖਿਆ ਸਾਡੇ ਪੰਜਾਬ ਦਾ ਕੀ ਹਾਲ ਕਰਤਾ, ਜੇ ਕਰਤਾ ਲੀਡਰਾਂ ਨੇ ਉਹ ਕਰਤਾ। ਅੱਜ ਦੇ ਯੁੱਗ ਦੇ ਵਿੱਚ ਫੋਟੋ ਹੋਵੇ ਵੀਡੀਓ ਹੋਵੇ, 5 ਸੈਕਿੰਡ ਲਾਉਂਦਾ ਕੈਮਰਾ, ਉਸ ਵੇਲੇ ਦੱਸ ਦਿੰਦਾ ਕਿ ਇਹ ਅਸਲ ਕਿੱਥੋਂ ਦੀ ਆ ਤੇ ਕਿੰਨੇ ਬਣਾਈ ਤੇ ਕਿਹਦੇ ਰਾਹੀਂ ਆਈ। ਉਹਨੇ ਪਾਤੀ, ਅਗਲੇ ਅੱਧੇ ਘੰਟੇ ਚ ਉਹਦਾ ਜਵਾਬ ਦੇ ਦਿੱਤਾ। ਉਹ ਕਹਿੰਦੇ ਜੀ ਸਿੱਖ ਮੁੰਡੇ ਹੋਣ, ਪੰਜਾਬੀ ਬੋਲਦੇ ਹੋਣ, ਇਹਦਾ ਮਤਲਬ ਪੰਜਾਬੀ ਨਹੀਂ ਹੁੰਦਾ, ਬਾਹਰ ਤੇ ਵੀ ਹੋ ਸਕਦੇ। ਉਹ ਵੀਡੀਓ ਰਾਜਸਥਾਨ ਦੀ ਨਿਕਲ ਆਈ, ਉਹਦੇ ਨਾਲ ਦੇ ਭਾਈ ਦੇ ਨਾਲ ਦੇ 2-3 ਜਣਿਆਂ ਨੇ, ਇੱਕ ਮੋਗੇ ਦਾ ਕਲਾਕਾਰ ਹੈ, ਬੜੀਆਂ ਵੱਡੀਆਂ ਖਾਹਿਸ਼ਾਂ ਨੇ, ਉਹਨੇ ਵੀ ਉਹ ਪੋਸਟ ਚੁੱਕ ਕੇ ਪਾਤੀ ਸੀ। ਫਟਾਫਟ ਸਾਰਿਆਂ ਨੇ ਉਹ ਫਿਰ ਪੋਸਟਾਂ ਹਟਾਉਣੀਆਂ ਸ਼ੁਰੂ ਕੀਤੀਆਂ, ਤੇ ਤੇ ਫਸ ਗਏ। ਭਜੀ ਦੇ ਜਿੰਨੀ ਕੱਲ ਦੀ ਉਹਦੀ ਭੰਡੀ ਹੋਈ, ਜਿੰਨੀ ਉਹਦੀ ਨੁਕਤਾਚੀਨੀ ਹੋਈ, ਤੇ ਪੰਜਾਬ ਦਾ ਖਾ ਪੀ ਕੇ ਪੰਜਾਬ ਨੇ ਤੇਰੇ ਲਈ ਇੰਨਾ ਕੁਛ ਕੀਤਾ ਤੇ ਤੂੰ ਪੰਜਾਬ ਦੀ ਬਦਨਾਮੀ ਕਰਦਾ। ਹੁਣ ਉਹਨੂੰ ਰਾਹ ਹੀ ਲੱਭ ਰਿਹਾ, ਕਸੂਤਾ ਫਸ ਗਿਆ, ਉਹਨੂੰ ਏਦਾਂ ਦੀ ਪੋਸਟ ਪਾਉਣ ਲੱਗਾ। 10 ਵਾਰ ਸੋਚਣਾ ਚਾਹੀਦਾ ਸੀ ਕਿ ਮੈਂ ਕੀ ਕਰਨ ਲੱਗਾ, ਪਰ ਉਹ ਨਵੇਂ ਆਗੂਆਂ ਨੂੰ, ਨਵੀਂ ਪਾਰਟੀ ਨੂੰ ਕੁਛ ਕਰਨ ਵਾਸਤੇ ਅੱਧਾ ਤੋਂ ਜ਼ਿਆਦਾ ਅੱਗੇ ਚਲਾ ਗਿਆ
1: ਜੀ। ਬਨੂ ਸਾਹਿਬ, ਇੱਕ ਹੋਰ ਖਬਰ ਚਰਚਾ ਦੇ ਵਿੱਚ ਹੈ, ਬਾਬਾ ਧਨਵੰਤ ਸਿੰਘ ਦਾ ਰੇਪ ਕੇਸ ਦਾ ਜਿਹੜਾ ਮਾਮਲਾ ਹੈ, ਅਦਾਲਤ ਨੇ ਸਜ਼ਾ ਸੁਣਾਈ, ਹਾਈਕੋਰਟ ਚਲੇ ਗਏ, ਫਿਰ ਸਜ਼ਾ ਬਰਕਰਾਰ ਰਹੀ ਹੈ, ਕੀ ਮਾਮਲਾ ਹੈ ਜੀ?
0: ਇੱਕ 20 ਸਾਲ ਪੁਰਾਣਾ ਮਾਮਲਾ, ਇੱਕ ਕੁੜੀ ਨਾਬਾਲਿਗ ਸੀ, ਉਹਨੂੰ ਉਹਦੇ ਮਾਂ ਬਾਪ ਉੱਥੇ ਡੇਰੇ ਚ ਸੇਵਾ ਕਰਦੀਆਂ ਕੁੜੀਆਂ ਦੇ ਨਾਲ ਕੁੜੀ ਛੱਡ ਗਏ। ਕੁਝ ਚਿਰ ਬਾਅਦ ਮਾਂ ਬਾਪ ਮਿਲਣ ਗਏ ਤੇ ਕੁੜੀ ਨੇ ਰੋ ਰੋ ਕੇ ਦੱਸਿਆ ਕਿ ਇੱਥੇ ਕੀ ਹੁੰਦਾ। ਉਹਨੇ ਆਖਿਆ ਕਿ ਬਾਬਾ ਧਨਵੰਤ ਸਿੰਘ ਰੇਪ ਕਰਦਾ। ਉਹ ਸਾਰੀ ਗੱਲ ਜਿਹੜੀ ਸੀ ਉਸ ਪਰਿਵਾਰ ਨੇ ਬਾਕੀ ਧਾਰਮਿਕ ਆਗੂਆਂ ਨਾਲ ਕੀਤੀ। ਧਾਰਮਿਕ ਆਗੂ ਉਸ ਵਕਤ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜਗਿੰਦਰ ਸਿੰਘ ਵੇਦਾਂਤੀ ਕੋਲ ਲੈ ਗਏ ਤੇ ਮਸਲਾ ਸਾਰੇ ਪੰਜਾਬ ਚ ਬਹੁਤ ਉਛਲਿਆ, ਬੜਾ ਅਖਬਾਰਾਂ ਨੇ ਚੁੱਕਿਆ, ਹਰ ਪੱਖ ਦੀਆਂ ਅਖਬਾਰਾਂ ਨੇ ਚੁੱਕਿਆ। ਉੱਥੇ ਫਿਰ ਜਦੋਂ ਉਹਨੂੰ ਸੱਦਿਆ ਗਿਆ, ਉਸ ਦਿਨ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬਹੁਤ ਵੱਡਾ ਪਕਸ਼, ਲੋਕ ਡੀਕਦੇ ਸੀ ਕਿ ਅੱਜ ਕੀ ਹੋਊ, ਕਿਉਂਕਿ ਉਸ ਮੁੱਦੇ ਤੋਂ ਬਾਅਦ ਉਹਦੀਆਂ ਧਨਵੰਤ ਸਿੰਘ ਦੀਆਂ ਹੋਰ ਕਈ ਗੱਲਾਂ ਵੀ ਚਰਚਾ ਚ ਆ ਗਈਆਂ ਸੀ। ਸਾਰੀ ਸੰਗਤ ਬਾਹਰ ਬੈਠੀ ਡਿਗਦੀ ਸੀ। 4-5 ਵਜੇ ਦੇ ਕਰੀਬ ਅਕਾਲ ਤਖ਼ਤ ਸਾਹਿਬ ਦੇ ਜਹਿਦਾਰ ਨੇ ਬਾਹਰ ਫਸੀਲ ਤੇ ਆ ਕੇ ਖੜੋ ਕੇ ਆਖਿਆ ਕਿ ਬਾਬਾ ਧਨਵੰਤ ਸਿੰਘ ਪੇਸ਼ ਹੋਇਆ ਸੀ, ਅਸੀਂ ਉਹਦਾ ਸਾਰਾ ਪੱਖ ਸੁਣਿਆ, ਉਹਦੇ ਪੱਖ ਵਿੱਚ ਕੋਈ ਵੀ ਗਲਤੀ ਨਹੀਂ, ਕੋਈ ਕਸੂਰ ਉਹਦਾ ਨਿਕਲਦਾ, ਉੱਤੇ ਝੂਠਾ ਦੋਸ਼ ਲਾਇਆ ਗਿਆ। ਸਾਡੇ ਲੋਕਾਂ ਰੌਲਾ ਪਾ ਦਿੱਤਾ ਕਿ ਪੇਸ਼ ਕਦੋਂ ਹੋਇਆ ਸੀ, ਤੁਸੀਂ ਕਹਿੰਦੇ ਪੇਸ਼ ਹੋਇਆ ਸੀ, ਪੇਸ਼ ਕਦੋਂ ਹੋਇਆ, ਸਾਹਮਣੇ ਤਾਂ ਅਸੀਂ ਬੈਠੇ ਹੋਇਆ ਕਦੋਂ। ਜਵਾਬ ਦਿੱਤਾ ਜੀ ਉਹ ਪਿਛਲੇ ਦਰਵਾਜ਼ੇ ਆਇਆ ਸੀ, ਆਪਣਾ ਪੱਖ ਦੱਸ ਕੇ ਪੇਸ਼ ਹੋ ਕੇ ਤੇ ਚਲਾ ਗਿਆ। ਲੋਕੀ ਹੋਰ ਜ਼ਿਆਦਾ ਭੜਕ ਪਏ ਕਿ ਅਕਾਲ ਤਖ਼ਤ ਦੇ ਉੱਤੇ ਪੇਸ਼ੀ ਵਾਸਤੇ ਪਿਛਲਾ ਦਰਵਾਜ਼ਾ ਟੋਣ ਦਾ ਵਰਤਣਾ ਸ਼ੁਰੂ ਹੋ ਗਿਆ। ਇੱਥੇ ਤੇ ਜਿੰਨੇ ਆਉਣਾ ਹੋਵੇ ਸਾਹਮਣੇ ਸੰਗਤ ਦੇ ਸਿੱਧੇ ਦਰਵਾਜ਼ੇ ਤੋਂ ਆਉਂਦਾ, ਇਹ ਕਿਉਂ ਕੀਤਾ ਗਿਆ? ਉੱਧਰ ਬਾਬੇ ਧਨਵੰਤ ਸਿੰਘ ਨੇ ਪ੍ਰੈਸ ਕਾਨਫਰੰਸਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਮੇਰੇ ਤੇ ਝੂਠਾ ਦੋਸ਼ ਲਾਇਆ ਗਿਆ,

0: ਉਹਨਾਂ ਦੋ ਤਿੰਨ ਦਿਨ ਹੋ ਗਏ ਹਾਈ ਕੋਰਟ ਨੇ ਵੀ ਇਸ ਕੇਸ ਵਿੱਚ ਉਹਨੂੰ ਫਿਰ ਸਜ਼ਾ ਦੇ ਦਿੱਤੀ ਹੈ ਔਰ ਹਾਈ ਕੋਰਟ ਨੇ ਆਖਿਆ ਕਿ ਧਾਰਮਿਕ ਪੁਰਸ਼ ਹੋ ਕੇ ਜੋ ਕੁਝ ਇਹਨੇ ਕੀਤਾ ਬਹੁਤ ਗਲਤ ਕੀਤਾ ਔਰ ਸਾਬਤ ਹੁੰਦਾ ਕਿ ਇਹਨੇ ਕੀਤਾ ਇਸ ਕਰਕੇ ਇਹਨੂੰ ਮਾਫ਼ੀ ਕੋਈ ਦਿੱਤੀ ਜਾ ਸਕਦੀ ਉਹਦੀ ਇਸ ਗੱਲ ਨਾਲ ਹੁਣ ਹੋ ਸਕਦਾ ਅਕਾਲ ਤਖ਼ਤ ਦਾ ਜਹਿਦਾ ਧਰਿਆ ਨਹੀਂ ਪਰ ਪੁਜੀਸ਼ਨ ਖਰਾਬ ਹੁੰਦੀ ਹੈ ਕਿ ਇਹੋ ਜਿਹੇ ਬੰਦੇ ਇਹੋ ਜਿਹੀਆਂ ਥਾਵਾਂ ਤੋਂ ਵੀ ਬਚ ਕੇ ਆ ਜਾਂਦੇ ਪਤਾ ਨਹੀਂ ਉੱਥੇ ਕੀ ਹੁੰਦਾ ਉਦੋਂ ਜਿਹੜਾ ਰੌਲਾ ਪਿਆ ਉਹ ਇਸ ਗੱਲ ਦਾ ਸੀ ਕਿ ਲੈਣ ਦੇਣ ਹੋਇਆ ਬੜੀ ਚਰਚਾ ਅਖਬਾਰਾਂ ਚੱਲਦੀ ਰਹੀ ਸੀ ਹੁਣ ਉਹ ਪੁਰਾਣੀਆਂ ਗੱਲਾਂ ਤੇ ਉੱਠਣੀਆਂ ਨਹੀਂ ਪਰ ਇਹ ਗੱਲ ਹਾਈ ਕੋਰਟ ਦੇ ਫੈਸਲੇ ਦੇ ਨਾਲ ਫਿਰ ਲਗਭਗ ਸਾਰੀਆਂ ਅਖਬਾਰਾਂ ਨੂੰ ਲਿਖਣੀ ਪਈ ਹੈ ਕਿ ਸੰਤ ਧਨਵੰਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਤੋਂ ਬਰੀ ਕਰ ਦਿੱਤਾ ਗਿਆ ਸੀ ਦੁਨੀਆਂ ਦੀ ਅਦਾਲਤ ਨੇ ਉਹਨੂੰ ਸਜ਼ਾ ਦੇ ਦਿੱਤੀ
1: ਜੀ ਪੰਨੂ ਸਾਹਿਬ ਏਅਰ ਇੰਡੀਆ ਇੱਕ ਵਾਰੀ ਫਿਰ ਚਰਚਾ ਦੇ ਵਿੱਚ ਪਾਇਲਟ ਨੇ ਖਬਰਾਂ ਦੇ ਮੁਤਾਬਕ ਨਸ਼ਾ ਕੀਤਾ ਹੋਇਆ ਸੀ ਕਹਾਣੀ ਕੀ ਹੈ ਜੀ
0: ਇਹ ਪਿਛਲੇ ਹਫਤੇ ਦੀ ਖਬਰ ਹੈ ਥਾਈਲੈਂਡ ਤੋਂ ਫਲਾਈਟ ਆਉਂਦੀ ਸੀ ਅਚਾਨਕ ਗੋਤਾ ਖਾ ਗਈ 400-500 ਫੁੱਟ ਤੇ ਫਿਰ ਪਾਇਲਟ ਨੇ ਸੰਭਾਲ ਲਿਆ ਖੜਖੜ ਹੋਈ ਜਹਾਜ਼ ਜਿੱਦਾਂ ਤਾਂ ਠਾਂ ਗਿਆ ਉਹਦੇ ਉੱਪਰੋਂ ਛੱਤ ਦੇ ਵਿੱਚ ਵੀ ਕਰੈਕਸ ਆ ਗਏ ਸਾਰਿਆਂ ਆਖਿਆ ਅੱਜ ਨਹੀਂ ਬਚਦੇ ਜਹਾਜ ਮਸਾਂ ਸੰਭਲਿਆ ਥੋੜੇ ਚਿਰ ਬਾਅਦ ਜਹਾਜ਼ ਫਿਰ ਗੋਤਾ ਖਾ ਗਿਆ ਔਰ ਫਿਰ ਵੱਡਾ ਗੋਤਾ ਖਾ ਗਿਆ ਡਾਵਾਂਡੋਲ ਹੋਇਆ ਜਹਾਜ਼ ਇਹ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬਹੁਤ ਸਾਰੇ ਮੁਸਾਫਰ ਜ਼ਖਮੀ ਹੋ ਗਏ ਉਹਨਾਂ ਨੂੰ ਲਿਆ ਕੇ ਹਸਪਤਾਲ ਦਾਖਲ ਕਰਾਉਣਾ ਪਿਆ ਪਹਿਲਾ ਪ੍ਰਭਾਵ ਇਹੋ ਸੀ ਕਿ ਪਾਇਲਟ ਦਾ ਕੋਈ ਕਸੂਰ ਨਹੀਂ ਬਲਕਿ ਪਾਇਲਟ ਜਿਹੜਾ ਉਹਨੇ ਤੇ ਇੰਨੀ ਬਹਾਦਰੀ ਨਾਲ ਮੌਕਾ ਸੰਭਾਲਿਆ ਕਿ ਡਿੱਗਦੇ ਜਹਾਜ਼ ਨੂੰ ਉਹਨੇ ਦੁਬਾਰਾ ਕੰਟਰੋਲ ਕਰ ਲਿਆ ਉਹਨੂੰ ਤੇ ਅਵਾਰਡ ਮਿਲਣਾ ਚਾਹੀਦਾ ਹੁਣ ਉਸ ਤੋਂ ਬਾਅਦ ਜਿਹੜੀ ਪੜਤਾਲ ਹੁੰਦੀ ਸੀ ਉਹਦੇ ਚ ਉਸੇ ਦਿਨ ਉਹਦੇ ਟੈਸਟ ਸੈਂਪਲ ਲੈ ਲਏ ਸੀ ਸੈਂਪਲਾਂ ਦੀਆਂ ਰਿਪੋਰਟਾਂ ਆਈਆਂ ਪਹਿਲੀ ਰਿਪੋਰਟ ਸੀ ਕਿ ਉਹਨੇ ਕੋਈ ਨਸ਼ਾ ਕੀਤਾ ਸੀ ਸਮਝਿਆ ਜਾਂਦਾ ਸੀ ਕਿ ਰਾਤ ਸ਼ਰਾਬ ਪੀਤੀ ਉਹ ਸਵੇਰ ਤੱਕ ਹੈਂਗਓਵਰ ਨਹੀਂ ਲੱਗਾ ਹੁਣ ਬਾਅਦ ਦੀ ਜਿਹੜੀ ਫਾਈਨਲ ਰਿਪੋਰਟ ਆਈ ਉਹ ਸੀ ਕਿ ਸ਼ਰਾਬ ਉਹਨੇ ਨਹੀਂ ਸੀ ਪੀਤੀ ਉਹ ਗਾਂਜਾ ਲਿਆ ਸੀ ਉਹਨੇ ਗਾਂਜਾ ਵੀ ਆਪਣੇ ਆਪ ਦੇ ਵਿੱਚ ਬਹੁਤ ਭੈੜਾ ਨਸ਼ਾ ਅੱਜ ਕੱਲ੍ਹ ਤਾਂ ਇੱਥੇ ਦਮ ਮਾਰੋ ਦਮ ਜਿਹੜੇ ਨੌਜਵਾਨਾਂ ਦੀਆਂ ਰੇਵ ਪਾਰਟੀਆਂ ਚੱਲਦੀਆਂ ਨੇ ਬਹੁਤਾ ਕਰਕੇ ਹਿਮਾਚਲ ਦੇ ਜੰਗਲ ਚ ਹੁੰਦੀਆਂ ਨੇ ਪਹਾੜਾਂ ਚ ਤੇ ਕਈ ਵਾਰੀ ਛਾਪੇ ਵਜੇ ਆ ਉੱਥੇ ਚੱਲਦਾ ਹੀ ਬਹੁਤੀ ਵਾਰੀ ਗਾਂਜਾ ਇਹਨੇ ਵੀ ਗਾਂਜਾ ਲਿਆ ਸੀ ਇਹਨੂੰ ਸੁਰਤ ਬਹੁਤੀ ਨਹੀਂ ਸੀ ਜਹਾਜ ਗੋਤਾ ਖਾ ਗਿਆ ਇੱਕ ਵਾਰ ਨਹੀਂ ਦੋ ਵਾਰ ਖਾ ਗਿਆ ਔਰ ਉਹਦੇ ਗੋਤਾ ਖਾਣ ਤੋਂ ਬਾਅਦ ਮੁਸਾਫ਼ਰ ਸਾਰੇ ਜਿੱਦਾਂ ਮਸਾਂ ਬਚੇ ਉਸੇ ਦਿਨ ਦਾ ਉਹਨੂੰ ਡਿਊਟੀ ਤੋਂ ਤੇ ਲਾਇਆ ਉਹਦੇ ਨਾਲ ਦੇ ਪਾਇਲਟ ਤੋਂ ਵੀ ਲਾਇਆ ਹੋਇਆ ਹੁਣ ਅੱਗੋਂ ਉਹਨੂੰ ਸਜ਼ਾ ਕੀ ਮਿਲਦੀ ਹੈ ਇਹ ਪਤਾ ਲੱਗੂਗਾ ਪਰ ਇਹ ਗੱਲ ਹੈਗੀ ਹੈ ਕਿ ਸਾਡੇ ਪਾਇਲਟ ਨੇ ਕਦੇ ਅੱਗੇ ਇਸ ਤਰ੍ਹਾਂ ਦੀ ਹਰਕਤ ਕੀਤੀ ਨਹੀਂ ਖਰਾਬ ਬਣਦੀਆਂ ਹਰਕਤਾਂ ਇਕੱਲਾ ਸਾਡੇ ਭਾਰਤ ਵਿੱਚ ਨਹੀਂ ਦੂਸਰੇ ਦੇਸ਼ਾਂ ਵਿੱਚ ਵੀ ਹੋ ਜਾਂਦੀਆਂ ਮੈਂ 1995 ਚ ਇੰਗਲੈਂਡ ਵਿੱਚ ਸਾਂ ਤੇ ਉੱਥੇ BBC ਦੇ ਚੈਨਲ 4 ਨੇ ਇੱਕ ਡਾਕੂਮੈਂਟਰੀ ਪੇਸ਼ ਕਰਤੀ ਸੀ ਇੱਕ ਕੁੜੀ ਪਾਇਲਟ ਦੇ ਨਾਲ ਨੇੜਤਾ ਕਰਕੇ ਉਹਦੇ ਨਾਲ ਨਾਲ ਇੱਕ ਡਾਕੂਮੈਂਟਰੀ ਬਣਾਉਂਦੀ ਰਹੀ ਤੇ ਸਵੇਰੇ ਅਰਲੀ ਮਾਰਨਿੰਗ ਫਲਾਈਟ ਲੈਣੀ ਆ ਤੇ ਰਾਤ 12 ਵਜੇ ਤੱਕ ਪਾਇਲਟ ਪੀਂਦਾ ਰਿਹਾ ਸੀ ਤੇ ਸਵੇਰੇ ਜਦੋਂ ਗਿਆ ਤੇ ਪਤਾ ਸੀ ਕਿ ਡਰੱਗ ਟੈਸਟ ਵਿੱਚ ਇਹਨੇ ਫਸ ਜਾਣਾ ਡਰੱਗ ਟੈਸਟ ਲੈਣ ਵਾਲੇ ਨੇ ਵਿਖਾਵੇ ਦੀ ਕਾਰਵਾਈ ਕੀਤੀ ਤੇ ਇਹਨੂੰ ਆਖਿਆ ਜਾ ਚੱਲ ਜਾ ਤੇ ਝੂਲਦਾ ਜਾਂਦਾ ਸੀ ਕੁੜੀ ਨੇ ਵਿਖਾ ਦਿੱਤਾ ਵੀ ਕਿੱਦਾਂ ਤੇ ਕੁੜੀ ਨੇ ਉਹਦੇ ਨਾਲ ਕਾਕਪਿਟ ਵਿੱਚ ਬਹਿ ਕੇ ਜਿਹੜਾ ਪਾਇਲਟ ਦਾ ਕੈਬਿਨ ਹੁੰਦਾ ਉਹਦੇ ਨਾਲ ਬਹਿ ਕੇ ਸਫ਼ਰ ਕੀਤਾ ਤੇ ਉਹਨੇ ਸਾਰੇ ਰਾਹ ਦੱਸਿਆ ਕਿ ਕਿੰਨੀਆਂ ਗਲਤੀਆਂ ਕਰਦਾ ਹੁੰਦਾ ਇੱਦਾਂ ਦੀ ਚਰਚਾ ਉਦੋਂ ਵੀ ਚੱਲੀ ਸੀ ਉਹ ਚਰਚਾ ਅੱਜ ਵੀ ਇਸ ਤਰ੍ਹਾਂ ਦੀ ਚੱਲ ਸਕਦੀ ਹੈ ਇਹ ਪਹਿਲਾ ਇਸ ਤਰ੍ਹਾਂ ਦਾ ਕੇਸ ਹੈ ਭਾਰਤ ਦੇ ਕਿਸੇ ਪਾਇਲਟ ਦਾ ਜਿਹਨੇ ਆਹ ਹਰਕਤ ਕੀਤੀ
1: ਜੀ ਸੋ ਵਾਵਾ ਦਿਨ ਹੋ ਗਏ ਸੀ ਡੋਨਲਡ ਟਰੰਪ ਦੀ ਕੋਈ ਗੱਲ ਨਹੀਂ ਕੀਤੀ ਤੇ ਹੁਣ ਕਹਿੰਦੇ ਨੇ ਕਿ ਤੁਰਕੀ ਦੇ ਵਿੱਚ ਡੋਨਲਡ ਟਰੰਪ ਨੂੰ ਇੱਕ ਕੇਟਰਿੰਗ ਵਾਲੇ ਟਰੱਕ ਚ ਲਕਾਸ਼ ਪਾ ਕੇ ਲੋਕਾਂ ਦੀਆਂ ਨਜ਼ਰਾਂ ਤੇ ਚੋਰੀ ਜਹਾਜ਼ ਦੇ ਵਿੱਚ ਚੜਾਇਆ ਗਿਆ ਜੀ ਇਹ ਦੁਨੀਆਂ ਦਾ ਚੌਧਰੀ ਏਦਾਂ ਲੁਕਦਾ ਛਿਪਦਾ ਕਿਉਂ ਫਿਰਦਾ ਜੀ
0: ਇਹ ਜਦੋਂ ਤੁਰਕੀ ਚ ਗਿਆ ਇਹਨੂੰ ਅਚਾਨਕ ਸ਼ੱਕ ਪਿਆ ਇਹਦੇ ਉੱਤੇ ਇਰਾਨ ਵਾਲੇ ਹਮਲਾ ਕਰ ਸਕਦੇ ਇਸ ਕਰਕੇ ਜਦੋਂ ਇਹਨੇ ਤੁਰਕੀ ਤੋਂ ਵਾਪਸ ਜਾਣਾ ਸੀ ਇਹ ਆਪਣੀ ਕਾਰ ਵਿੱਚ ਜਹਾਜ਼ ਵੱਲ ਨਹੀਂ ਗਿਆ ਕਿਉਂਕਿ ਡਰ ਸੀ ਕਿ ਕਾਰ ਤੇ ਅਟੈਕ ਹੋ ਸਕਦਾ ਕਾਰ ਜਿਹੜੀ ਉਹ ਡਰਾਈਵਰ ਨੂੰ ਦੇ ਕੇ ਖਾਲੀ ਭੇਜ ਦਿੱਤੀ ਆਪ ਪਿੱਛੇ ਜਿਹੜਾ ਕੇਟਰਿੰਗ ਵਾਲਾ ਸਮਾਨ ਢੋਣ ਵਾਲਾ ਖਾਣੇ ਦਾ ਸਮਾਨ ਲੈ ਕੇ ਜਾਂਦਾ ਟਰੱਕ ਉਸ ਟਰੱਕ ਦੇ ਵਿੱਚ ਬਹਿ ਕੇ ਗਿਆ

0: ਖਾਣੇ ਵਾਲੇ ਟਰੱਕ ਜਿਹੜੇ ਆ ਪਿੱਛੋਂ ਸਿੱਧੇ ਜਹਾਜ਼ ਦੇ ਵਿੱਚ ਹੀ ਵਾੜ ਦਿੰਦੇ ਆ, ਛੋਟੇ ਟਰੱਕ ਹੁੰਦੇ ਆ, ਤੇ ਅੰਦਰ ਆਪਣਾ ਸਾਰਾ ਸਮਾਨ ਦੇ ਕੇ ਤੇ ਖਾਲੀ ਬਾਹਰ ਨਿਕਲ ਆਉਂਦੇ ਆ। ਇਹ ਜਹਾਜ਼ ਦੇ ਵਿੱਚ ਜਾ ਕੇ ਉਹ ਟਰੱਕ ਤੋਂ ਉਤਰਿਆ। ਇਹ ਚਰਚਾ ਇਸ ਵੇਲੇ ਸਭ ਅਖਬਾਰਾਂ ਚ, ਸਾਰੀ ਦੁਨੀਆਂ ਚ, ਇਰਾਨ ਤੋਂ ਡਰ ਕੇ ਨਿਆ ਕੇ ਕੀਤਾ। ਪਰ ਮੈਂ ਤੁਹਾਨੂੰ ਦੱਸਾਂ, ਇਹ ਪਹਿਲੀ ਵਾਰ ਨਹੀਂ ਹੋਇਆ। ਤੁਸੀਂ ਸਾਰੇ ਉਹਦੇ ਤੋਂ ਬਾਅਦ ਦੇ ਦੌਰ ਵਿੱਚ ਆਏ ਹੋ, ਸਾਨੂੰ ਯਾਦ ਹੈ ਜਦੋਂ ਇਹਦੇ ਤੋਂ ਪਹਿਲਾਂ ਬਰਾਕ ਓਬਾਮਾ ਹੁੰਦਾ ਸੀ, ਓਬਾਮਾ ਤੋਂ ਪਹਿਲਾਂ ਜਾਰਜ ਬੁਸ਼ ਸੀ, ਛੋਟਾ ਜਾਰਜ ਬੁਸ਼, ਉਹ ਤੋਂ ਪਹਿਲਾਂ ਉਹ ਬਿਲ ਕਲਿੰਟਨ ਹੁੰਦਾ ਸੀ। ਬਿਲ ਕਲਿੰਟਨ ਜਦੋਂ ਭਾਰਤ ਆਇਆ, ਉਹਦੇ ਤੋਂ ਪਹਿਲਾਂ ਭਾਰਤ ਨਾਲ ਅਮਰੀਕਾ ਵਾਲਿਆਂ ਦੀ ਬਹੁਤੀ ਨੇੜਤਾ ਨਹੀਂ ਸੀ। ਅਮਰੀਕਾ ਵਾਲਿਆਂ ਦੀ ਨੇੜਤਾ ਪਾਕਿਸਤਾਨ ਨਾਲ ਹੁੰਦੀ ਸੀ। ਵਾਜਪੇਈ ਸਰਕਾਰ ਵੇਲੇ ਬਿਲ ਕਲਿੰਟਨ ਇੱਥੇ ਆਇਆ, ਬੜਾ ਰੌਲਾ ਪੈ ਗਿਆ ਕਿ ਅਮਰੀਕਾ ਦੀ ਨੀਤੀ ਚ ਮੋੜਾ ਆ ਗਿਆ। ਪਾਕਿਸਤਾਨ ਵਾਲਿਆਂ ਨੇ ਆਖਿਆ ਠੀਕ ਆ ਤੁਸੀਂ ਜਾਣਾ ਜਾਓ, ਪਰ ਜਾਣ ਤੋਂ ਪਹਿਲਾਂ ਪਾਕਿਸਤਾਨ ਤੋਂ ਹੋ ਕੇ ਜਾਓ। ਬਿਲ ਕਲਿੰਟਨ ਨੇ ਆਖਿਆ ਮੇਰਾ ਦੌਰਾ ਇਕੱਲੇ ਭਾਰਤ ਵਾਸਤੇ। ਉਹਨਾਂ ਬੜਾ ਜ਼ੋਰ ਲਾਇਆ, ਉਦੋਂ ਜਨਰਲ ਮੁਸ਼ਰਫ ਦੇ ਹੱਥ ਤਾਕਤ ਆ ਚੁੱਕੇ ਸੀ, ਉਹ ਮਾਰਸ਼ਲ ਲਾ ਐਡਮਿਨਿਸਟ੍ਰੇਟਰ ਸੀਗਾ, ਅਜੇ ਰਾਸ਼ਟਰਪਤੀ ਨਹੀਂ ਸੀ, ਉਹਨੇ ਆਪਣੇ ਆਪ ਨੂੰ ਬਣਾਇਆ। ਫਿਰ ਉਹਨਾਂ ਨੇ ਬਹੁਤ ਜ਼ੋਰ ਲਾਇਆ, ਇੰਨੇ ਜਿਹਾ 6 ਦਿਨ ਇੱਥੇ ਘੁੰਮਦਾ ਰਿਹਾ, ਜੈਪੁਰ ਵੀ ਗਿਆ, ਆਗਰੇ ਤਾਜ ਮਹਿਲ ਵੀ ਗਿਆ, ਹੈਦਰਾਬਾਦ ਵੀ ਗਿਆ, ਕਈਆਂ ਥਾਵਾਂ ਤੇ ਗਿਆ। ਨਾਲ ਰੋਜ਼ ਹੀ ਖ਼ਬਰ ਆਵੇ ਕਿ ਪਾਕਿਸਤਾਨ ਸਰਕਾਰ ਨੇ ਮੰਗ ਕੀਤੀ ਆ ਵਾਪਸ ਇੱਥੇ ਆ, ਸਾਡੇ ਕੋਲ ਹੋ ਕੇ ਜਾ, ਇਹਨੇ ਇਨਕਾਰ ਕਰਤਾ। ਜਦੋਂ ਅਖੀਰਲਾ ਦਿਨ ਸੀ, ਪਾਕਿਸਤਾਨ ਦੀ ਸਰਕਾਰ ਨੇ ਬੜਾ ਸਖ਼ਤ ਇਤਰਾਜ਼ ਕੀਤਾ ਕਿ ਅਸੀਂ ਪ੍ਰੈਸ ਕਾਲ ਤੇ ਨਾਰਾਜ਼ ਹਾਂ ਜੇ ਤੂੰ ਸਾਡੇ ਨਹੀਂ ਆਉਣਾ। ਇਹਨਾਂ ਨੇ ਖੜੇ ਪੈਰ ਪ੍ਰੋਗਰਾਮ ਬਦਲਿਆ ਤੇ ਉਹਨਾਂ ਨੂੰ ਆਖਿਆ ਕਿ ਜਾਣ ਤੋਂ ਪਹਿਲਾਂ 6 ਘੰਟੇ ਇਹ ਪਾਕਿਸਤਾਨ ਵਿੱਚ ਠਹਿਰੇਗਾ। ਤੁਸੀਂ ਵੇਖੋ ਕਿ 6 ਦਿਨ ਭਾਰਤ ਵਿੱਚ ਲਾਏ ਤੇ 6 ਘੰਟੇ ਪਾਕਿਸਤਾਨ ਨੂੰ ਸਿਰਫ ਦਿੱਤੇ। ਉਹਨਾਂ ਆਖਿਆ ਚੱਲ ਇਹ ਵੀ ਸਹੀ, ਸਾਂਝ ਤੇ ਬਣੀ ਰਹੂਗੀ। ਤੇ ਗਿਆ ਜਦੋਂ ਇਹਨੇ ਜਾਣਾ ਸੀ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਬਿਲ ਕਲਿੰਟਨ ਨੇ, ਇਹਦੇ ਜਹਾਜ਼ ਦੇ ਸਵਾਗਤ ਵਾਸਤੇ ਉਹਨਾਂ ਦਾ ਉਸ ਵਕਤ ਦਾ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੇ ਉਹਨਾਂ ਨੇ ਜੇਲ੍ਹ ਸੁੱਟਿਆ ਸੀ, ਉਹਦੀ ਥਾਂ ਤੇ ਮਾਰਸ਼ਲ ਲਾ ਐਡਮਿਨਿਸਟ੍ਰੇਟਰ ਜਨਰਲ ਪਰਵੇਜ਼ ਮੁਸ਼ਰਫ, ਸਾਰੇ ਮੰਤਰੀ, ਤਿੰਨਾਂ ਫੌਜਾਂ ਦੇ ਮੁਖੀ, ਸਭ ਲੋਕ ਉੱਥੇ ਏਅਰਪੋਰਟ ਤੇ ਖੜੇ ਸੀ ਸਵਾਗਤ ਕਰਨ ਨੂੰ। ਬਿਲ ਕਲਿੰਟਨ ਦਾ ਜਹਾਜ਼ ਆ ਕੇ ਉਤਰਿਆ, ਸਾਰੇ ਭੱਜ ਕੇ ਜਹਾਜ਼ ਵੱਲ ਗਏ ਕਿ ਉਹਨੇ ਉਤਰਨਾ ਤੇ ਉਹਦਾ ਸਵਾਗਤ ਉੱਥੇ ਕਰਾਂਗੇ। ਰੈੱਡ ਕਾਰਪੇਟ ਵਿਛੀ, ਰੈੱਡ ਕਾਰਪੇਟ ਇੱਧਰ ਵਿਛੀ ਸੀ, ਅਚਾਨਕ ਪਿੱਛੋਂ ਇੱਕ ਹੋਰ ਜਹਾਜ਼ ਆ ਕੇ ਲੈਂਡ ਕੀਤਾ ਤੇ ਬਿਲ ਕਲਿੰਟਨ ਉਹਦੇ ਚ ਉਤਰ ਆਇਆ। ਮਗਰੋਂ ਪਤਾ ਲੱਗਾ ਕਿ ਖਤਰਾ ਸੀ ਕਿ ਜੇ ਬਿਲ ਕਲਿੰਟਨ ਆਪਣੇ ਜਹਾਜ਼ ਤੇ ਗਿਆ ਤੇ ਉਹ ਜਹਾਜ਼ ਤੇ ਅਟੈਕ ਹੋ ਸਕਦਾ, ਤੇ ਜੇ ਕੋਈ ਗੱਲਬਾਤ ਹੋ ਗਈ ਤੇ ਫਿਰ ਭਾਰਤ ਤੇ ਪਾਕਿਸਤਾਨ ਵਾਲੇ ਇੱਕ ਦੂਜੇ ਦੁਸ਼ਮਣਬਾਜ਼ੀ ਕਰਨਗੇ। ਉਹ ਕਹਿਣਗੇ ਜੀ ਪਿੱਛੋਂ ਭਾਰਤ ਨੇ ਕੁਝ ਰੱਖ ਕੇ ਭੇਜਤਾ, ਤੇ ਇਹ ਕਹਿਣਗੇ ਉਹਨਾਂ ਨੇ ਕਰਵਾ ਦਿੱਤਾ। ਇਸ ਗੱਲ ਦਾ ਧਿਆਨ ਰੱਖ ਕੇ ਅਮਰੀਕਾ ਵਾਲਿਆਂ ਨੇ ਆਪਣੇ ਰਾਸ਼ਟਰਪਤੀ ਨੂੰ ਉਦੋਂ ਵੀ ਪਾਕਿਸਤਾਨ ਚ ਸਾਰਿਆਂ ਤੋਂ ਝੁਕਾਨੀ ਦੇ ਕੇ ਉਤਾਰਿਆ ਸੀ, ਤੇ ਜਾਣ ਲੱਗਾ ਵੀ ਏਦਾਂ ਹੀ ਨਿਕਲ ਗਿਆ ਸੀ। ਹੁਣ ਡੋਨਲਡ ਟਰੰਪ ਨੇ ਇਹੋ ਕੀਤਾ, ਏਦਾਂ ਦਾ ਕੰਮ ਅਮਰੀਕਾ ਦੇ ਰਾਸ਼ਟਰਪਤੀਆਂ ਬਾਰੇ ਉੱਥੋਂ ਦੀਆਂ ਫੋਰਸਾਂ ਕਈ ਵਾਰ ਕਰਦੀਆਂ ਨੇ ਤਾਂ ਕਿ ਉਹਦੀ ਸਿਕਿਉਰਿਟੀ ਜਿਹੜੀ ਆ ਉਹ ਯਕੀਨੀ ਬਣਾਈ ਜਾ ਸਕੇ
1: ਜੀ।
0: ਇਹ ਕੁਛ ਹੁਣ ਤੁਰਕੀ ਦੇ ਜਾ ਕੇ ਵੀ ਹੋਇਆ, ਨਵੀਂ ਪੀੜ੍ਹੀ ਨੂੰ ਹੈਰਾਨੀ ਵਾਲੀ ਗੱਲ ਜਾਪਦੀ, ਪਰ ਏਦਾਂ ਦੇ ਸਿਕਿਉਰਿਟੀ ਦੇ ਕੰਮ ਉਹ ਕਈ ਵਾਰ ਕਰਦੇ ਨੇ
1: ਜੀ। ਪਰ ਸਰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਸਾਡਾ ਸਾਥ ਦਿੱਤਾ ਤੇ ਬੜੀ ਤਫਸੀਲ ਦੇ ਵਿੱਚ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ

ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਈਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ

0: ਮੈਨੂੰ ਸਭ ਵਾਹਵਾ ਦੇਣ ਹੋ ਗਏ ਸੀ ਡੋਨਲਡ ਟਰੰਪ ਦੀ ਕੋਈ ਗੱਲ ਨਹੀਂ ਕੀਤੀ ਤੇ ਹੁਣ ਕਹਿੰਦੇ ਨੇ ਕਿ ਤੁਰਕੀ ਦੇ ਵਿੱਚ ਡੋਨਲਡ ਟਰੰਪ ਨੂੰ ਇੱਕ ਕੇਟਰਿੰਗ ਵਾਲੇ ਟਰੱਕ ਚ ਲਕਾਸ਼ ਪਾ ਕੇ ਲੋਕਾਂ ਦੀਆਂ ਨਜ਼ਰਾਂ ਤੇ ਚੋਰੀ ਜਹਾਜ਼ ਦੇ ਵਿੱਚ ਚੜਾਇਆ ਗਿਆ ਜੀ ਇਹ ਦੁਨੀਆ ਦਾ ਚੌਧਰੀ ਏਦਾਂ ਲੁਕਦਾ ਛਿਪਦਾ ਕਿਉਂ ਫਿਰਦਾ ਜੀ
1: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ

0: ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨੀ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨੀ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: The time is 4 p.m. You are listening to Fairchild Radio CHKF FM 94.7, a multicultural radio station in Calgary.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
3: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
0: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: कर सको। फोन नंबर है मानस अहूजा 5878321208 या रमन वड़ैच 7807530001 सोनिक इंश्योरेंस।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
3: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया। कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े। मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿਲਸ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696। ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਅਗਸਤ ਮਹੀਨੇ ਦੀ 12 ਤਰੀਕ ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਖਬਰਾਂ ਤੇ ਵਿਸਥਾਰ ਸਹਿਤ ਚਰਚਾ ਨਾਲ ਭਰਪੂਰ ਇਹ ਪ੍ਰੋਗਰਾਮ ਆਪ ਜੀ ਲਈ ਹਮੇਸ਼ਾ ਦੀ ਤਰ੍ਹਾਂ ਪੇਸ਼ ਕਰਾਂਗੇ। ਅੱਜ ਵੀ 5 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਸਵਲੀਨ ਕੌਰ ਜੱਸੜ ਪੇਸ਼ ਕਰਨਗੇ। ਰਾਤ 8 ਵਜੇ ਜਲਾਲ ਜੀ ਰਾਸ਼ਾਵਰ ਵਿਦ ਜਲਾਲ ਅਤੇ 9 ਵਜੇ ਵੈਸੇ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਹੁੰਦਾ ਹੈ, ਪਰ ਕੁਛ ਦਿਨਾਂ ਦੀ ਛੁੱਟੀ 'ਤੇ ਨੇ ਜਤਿੰਦਰ ਪੰਨੂ ਜੀ, ਜ਼ਿਆਦਾ ਨਹੀਂ, ਬਸ ਕੁਛ ਦਿਨਾਂ ਦੀ, ਅਤੇ ਅੱਜ ਉਹ ਪ੍ਰੋਗਰਾਮ ਆਪ ਜੀ ਲਈ ਨਹੀਂ ਪੇਸ਼ ਕੀਤਾ ਜਾ ਸਕੇਗਾ, ਇਸ ਵਾਸਤੇ ਮਾਫ਼ੀ ਚਾਹੁੰਦੇ ਹਾਂ। ਉਹਦੀ ਜਗ੍ਹਾ 'ਤੇ ਇੱਕ ਹੋਰ ਖਾਸ ਪ੍ਰੋਗਰਾਮ ਆਪ ਜੀ ਲਈ ਪੇਸ਼ ਕਰਾਂਗੇ। ਇਹ ਸਾਡੇ ਅੱਜ ਦੇ ਬਾਕੀ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ। ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ, ਮੌਸਮ ਬਾਰਿਸ਼ ਵਾਲਾ ਕੈਲਗਰੀ ਵਿੱਚ ਅੱਜ, ਕਈ ਜਗ੍ਹਾ 'ਤੇ ਭਾਰੀ ਬਾਰਿਸ਼ ਹੋਈ ਹੈ, ਕਿਤੇ ਘੱਟ ਹੋਈ ਹੈ। ਇਸ ਵੇਲੇ 14 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹੈ ਜੀ ਉਹ ਨੋਟ ਡਾਊਨ ਕੀਤਾ ਜਾ ਰਿਹਾ। ਰਾਤ ਨੂੰ 9 ਡਿਗਰੀ ਹੋ ਸਕਦਾ, ਕੱਲ੍ਹ ਨੂੰ 12 ਅਤੇ 10, ਇਸ ਜਿਸ ਤਰ੍ਹਾਂ ਦਾ ਅੱਜ ਮੌਸਮ ਹੈ ਕੱਲ੍ਹ ਨੂੰ ਇਸ ਤਰ੍ਹਾਂ ਦਾ ਰਹਿਣ ਦੀ

ਸੰਭਾਵਨਾ। ਉਸ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ 16 ਤੇ 11 ਮੌਸਮ ਸਾਫ਼ ਹੋ ਜਾਵੇਗਾ, ਫਿਰ ਉਸ ਤੋਂ ਅਗਲੇ ਦਿਨ 19 ਤੇ 10, ਫਿਰ ਐਤਵਾਰ ਨੂੰ 22 ਡਿਗਰੀ ਸੈਲਸੀਅਸ ਫਿਰ ਟੈਂਪਰੇਚਰ ਜਿਹੜਾ ਹੈ ਜੀ ਹੋਣ ਦੀ ਸੰਭਾਵਨਾ। ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖ਼ਬਰਾਂ ਤੇ ਚਰਚਾ ਕਰਨੀ ਹੈ ਉਹਨਾਂ ਦੀ ਸੰਖੇਪ ਜਾਣਕਾਰੀ ਸਾਂਝੀ ਕਰਾਂਗੇ। ਮੌਸਮ ਦੀ ਗੱਲ ਕੀਤੀ ਹੈ ਤੇ ਦੂਸਰੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲੀ ਅੱਗਾਂ ਦੀ ਇੱਕ ਫੇਅਰ ਰਿਪੋਰਟ ਜਿਵੇਂ ਅਸੀਂ ਪੇਸ਼ ਕਰਦੇ ਹਾਂ ਉਹ ਆਪ ਜੀ ਲਈ ਪੇਸ਼ ਕਰਾਂਗੇ। ਮਾਰਕੀਟ ਰਿਪੋਰਟ ਵੀ ਪੇਸ਼ ਕਰਾਂਗੇ, ਕੱਚੇ ਤੇਲ ਦੀਆਂ ਕੀਮਤਾਂ, ਕਰੰਸੀ ਦੇ ਭਾਅ। ਇਸ ਤੋਂ ਇਲਾਵਾ ਕੱਲ੍ਹ ਅਸੀਂ ਜੋ ਆਪ ਜੀ ਨਾਲ ਖ਼ਬਰ ਸਾਂਝੀ ਕੀਤੀ ਸੀ ਕਿ ਕੈਨੇਡਾ ਅਤੇ ਅਮਰੀਕਾ ਦੇ ਦਰਮਿਆਨ ਸਮਝੌਤਾ ਹੋਣ ਦੇ ਕੁਛ ਆਸਾਰ ਬੱਝੇ ਨੇ, ਉਹ ਜਿੰਨੇ ਕੁ ਕੱਲ ਆਸਾਰ ਸਨ ਉਸ ਤੋਂ ਗੱਲ ਪਿੱਛੇ ਖਿਸਕ ਗਈ ਹੈ ਤੇ ਕੋਈ ਸਮਝਾ ਅਜੇ ਹੋਵੇਗਾ ਅਜੇ। ਤੇ ਹੁਣ ਜਿਹੜੇ 50% ਟੈਰਿਫ 1 ਅਗਸਤ 2019 ਤੋਂ ਲਾਉਣ ਦਾ ਐਲਾਨ ਕੀਤਾ ਹੋਇਆ ਜੋ ਲੱਗ ਜਾਂਦੇ ਨੇ ਤਾਂ ਕੈਨੇਡੀਅਨ ਐਕਸਪੋਰਟਰਾਂ ਦੀ ਆਮਦਨੀ ਅੱਧੀ ਰਹਿ ਸਕਦੀ ਹੈ, ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਾਫੀ ਦਬਾਅ ਹੇਠ ਦੱਸੇ ਜਾਂਦੇ ਨੇ ਅਮਰੀਕਾ ਨਾਲ ਸਮਝੌਤੇ ਨੂੰ ਲੈ ਕੇ। ਉੱਧਰ ਕੈਨੇਡਾ ਵਾਸਤੇ ਡੋਨਲਡ ਟਰੰਪ ਦੇ ਹੁਕਮਾਂ ਅਨੁਸਾਰ ਜਾਂ ਉਹਨਾਂ ਦੀ ਰਣਨੀਤੀ 'ਤੇ ਚੱਲਦਿਆਂ ਕੈਨੇਡਾ ਨੂੰ 51ਵੀਂ ਸਟੇਟ ਕਹਿਣ ਵਾਲੇ ਇੱਕ ਵਾਈਟ ਹਾਊਸ ਪ੍ਰੈਸ ਸੈਕਟਰੀ ਜੋ ਕਿ ਅਕਸਰ ਹੀ ਬਿਆਨ ਦਿੰਦੀ ਰਹਿੰਦੀ ਸੀ, ਪਤਾ ਲੱਗਾ ਹੈ ਕਿ ਉਹ ਆਪਣਾ ਅਹੁਦਾ ਛੱਡ ਰਹੇ ਨੇ। ਕੈਰੋਲਾਈਨ ਲਿਵਿਟ ਵਾਈਟ ਹਾਊਸ ਪ੍ਰੈਸ ਸੈਕਟਰੀ ਵਜੋਂ ਅਸਤੀਫਾ ਦੇਣਗੇ, ਸਿਰਫ 28 ਸਾਲ ਉਮਰ ਹੈ। ਕੈਨੇਡਾ ਦੀ ਬੈਂਕਰਪਸੀ ਮੋਨੀਟਰ ਤੋਂ ਪਤਾ ਲੱਗਦਾ ਹੈ ਕਿ ਇਨਸੋਲਵੈਂਸੀਜ਼ ਜੂਨ ਮਹੀਨੇ ਬਹੁਤ ਜ਼ਿਆਦਾ ਵਧੀਆ ਅਤੇ ਆਫਿਸ ਆਫ ਦੀ ਸੁਪਰਡੈਂਟੈਂਟ ਆਫ ਬੈਂਕਰਪਸੀ ਨੇ ਤਾਜ਼ਾ ਅੰਕੜੇ ਜਿਹੜੇ ਜਾਰੀ ਕੀਤੇ ਨੇ ਉਸ ਮੁਤਾਬਕ 11.5% ਦਾ ਵਾਧਾ ਹੋਇਆ ਜੀ ਇਸ ਵਿੱਚ ਜੂਨ ਮਹੀਨੇ ਦੌਰਾਨ। ਕੋਸਟ ਆਫ ਲਿਵਿੰਗ, ਬਹੁਤ ਸਾਰੀਆਂ ਚੀਜ਼ਾਂ ਦੀਆਂ ਉੱਚੀਆਂ ਕੀਮਤਾਂ ਅਤੇ ਇਹ ਰਾਹਤ ਕਦੋਂ ਮਿਲੇਗੀ ਇਹ ਸਵਾਲ ਬਹੁਤ ਵੱਡਾ ਹੈ। ਪਰ ਇੱਕ ਬੈਂਕ ਦੀ ਸਟੱਡੀ ਆਈ ਹੈ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਕਿਹਾ ਕਿ 2027 ਦੇ ਵਿੱਚ ਕੁਛ ਰਾਹਤ ਮਿਲਣੀ ਸ਼ੁਰੂ ਹੋ ਸਕਦੀ ਹੈ। ਇਸ ਤੋਂ ਇਲਾਵਾ ਫੈਡਰਲ ਸਰਕਾਰ ਆਪਣੇ ਬਹੁਤ ਸਾਰੇ ਮੁਲਾਜ਼ਮਾਂ ਦੀ ਛੁੱਟੀ ਕਰਨਾ ਚਾਹੁੰਦੀ ਹੈ ਅਤੇ ਵੋਲੰਟਰੀ ਰਿਟਾਇਰਮੈਂਟ ਜਿਹੜੀ ਹੈ ਉਹ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਪੈਕੇਜ ਲੈ ਲਓ। ਹਜ਼ਾਰਾਂ ਮੁਲਾਜ਼ਮਾਂ ਨੇ ਅਪਲਾਈ ਵੀ ਕੀਤਾ ਇਸ ਚੀਜ਼ ਲਈ ਅਰਲੀ ਰਿਟਾਇਰਮੈਂਟ ਲਈ, ਉਹਨਾਂ ਵਿੱਚੋਂ ਠੀਕ ਠਾਕ ਨੂੰ ਗਿਣਤੀ ਨੂੰ ਮਨਜ਼ੂਰੀ ਮਿਲ ਗਈ ਹੈ, ਉਹ ਰਿਪੋਰਟ ਸਾਂਝੀ ਕਰਾਂਗੇ। ਇੱਧਰ ਅਲਬਰਟਾ ਦੇ ਵਿੱਚ ਸਟੂਡੈਂਟ ਜੋ ਮੁਜ਼ਾਹਰਾ ਕਰ ਰਹੇ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਲੈ ਕੇ, ਉਸ ਸੰਬੰਧੀ ਕੁਛ ਅਪਡੇਟ ਆਈਆਂ ਨੇ। ਇੱਕ ਤਾਂ ਪ੍ਰੈਮੀਅਰ ਡੈਨੀਅਲ ਸਮਿਥ ਹੋਰਾਂ ਦਾ ਬਿਆਨ ਹੈ, ਉਹ ਚਾਹੁੰਦੇ ਨੇ ਕਿ ਜਿਹੜੇ ਪੜ੍ਹਨ ਆਏ ਸੀ ਉਹ ਪੜ੍ਹ ਕੇ ਵਾਪਸ ਜਾਣ ਗੋ ਹੋਮ। ਫਿਰ ਦੁਹਰਾਇਆ ਉਹਨਾਂ ਨੇ ਇਸ ਗੱਲ ਨੂੰ, ਕੀ ਕਿਹਾ ਉਹਦੇ 'ਤੇ ਚਰਚਾ ਕਰਾਂਗੇ। ਅਤੇ ਨਾਲ ਦੱਸਿਆ ਜਾਂਦਾ ਹੈ ਕਿ ਫੈਡਰਲ ਅਧਿਕਾਰੀਆਂ ਵੱਲੋਂ CBSA ਵੱਲੋਂ ਧਰਨੇ 'ਤੇ ਬੈਠੇ ਹੋਏ ਸਟੂਡੈਂਟਸ ਨੂੰ ਬੁਲਾਇਆ ਗਿਆ ਹੈ ਗੱਲਬਾਤ ਲਈ, ਅਤੇ ਇਸ ਵੇਲੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਜਿੰਨੀ ਸਾਡੇ ਕੋਲ ਇਸ ਵੇਲੇ ਤੱਕ ਇਨਫੋਰਮੇਸ਼ਨ ਆਈ ਹੈ ਜੀ। ਹੋਰ ਖ਼ਬਰਾਂ 'ਚ ਇਮੀਗ੍ਰੇਸ਼ਨ ਦੇ ਉੱਪਰ ਸਖ਼ਤੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੈ ਅਤੇ ਜੋ ਅਮਰੀਕਾ ਦੇ ਵਿੱਚ ਹੈ ਉਸ ਸੰਬੰਧੀ ICE ਨੂੰ ਬਹੁਤ ਜ਼ਿਆਦਾ ਅਖਤਿਆਰ ਦਿੱਤੇ ਗਏ, ਜਦੋਂ ਕਿ

ਬਹੁਤ ਸਾਰੇ ਲੋਕ ਤੇ ਕੁਝ ਐਕਸਪਰਟਸ ਤੇ ਕੁਝ ਸਮਾਜਿਕ ਲੋਕ ਤੇ ਡੈਮੋਕ੍ਰੇਟ ਪਾਰਟੀ ਦੇ ਮੈਂਬਰ ਸੈਨੇਟਰ ਇਹ ਕਹਿ ਰਹੇ ਸੀ ਕਿ ਥੋੜਾ ਹੱਥ ਸਾਫਟ ਰੱਖਿਆ ਜਾਵੇ। ਉਸੇ ਹੀ ਵੇਲੇ ਡੋਨਲਡ ਟਰੰਪ ਨੇ ਇਸ ਤੇ ਸਖਤੀ ਹੋਰ ਵਧਾ ਦਿੱਤੀ, ਆਈਸ ਨੂੰ ਹੋਰ ਮਜ਼ਬੂਤੀ ਦਿੱਤੀ, ਫੰਡ ਦਿੱਤੇ ਤੇ ਉਹਨਾਂ ਵਿੱਚ ਭਰਤੀਆਂ ਕੀਤੀਆਂ। ਤੇ ਇਸ ਵੇਲੇ ਦੱਸਿਆ ਜਾ ਰਿਹਾ ਕਿ ਵੱਡੇ ਖਰਚੇ ਦੇ ਨਾਲ ਉਹਨਾਂ ਨੂੰ ਗਲਵਜ਼ ਜਿਹੜੇ ਨੇ ਆਈਸ ਦੇ ਅਫਸਰਾਂ ਨੂੰ ਦਿੱਤੇ ਜਾਣਗੇ, ਇਮੀਗ੍ਰੇਸ਼ਨ ਅਫਸਰਾਂ ਨੂੰ ਗਲਵਜ਼ ਦਸਤਾਨੇ ਦਿੱਤੇ ਜਾਣਗੇ ਜਿਹਨਾਂ ਨੂੰ ਅਫਸਰ ਪਾਇਆ ਕਰਨਗੇ ਤੇ ਜਿਹਨੂੰ ਉਹ ਫੜਿਆ ਕਰਨਗੇ ਉਸਨੂੰ ਕਰੰਟ ਵੱਜਿਆ ਕਰੇਗਾ। ਇਹ ਰਿਪੋਰਟ ਕਿੰਨੀ ਕੁ ਸੱਚੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਸੋ ਇਹ ਖਬਰਾਂ ਨੇ, ਕੁਛ ਹੋਰ ਵੀ ਹੈਗੀਆਂ ਨੇ ਸਾਡੇ ਕੋਲ, ਲੇਕਿਨ ਜ਼ਿਆਦਾ ਅਸੀਂ ਇਸੇ 'ਤੇ ਚਰਚਾ ਕਰਾਂਗੇ ਕਿਉਂਕਿ ਖਬਰਾਂ ਬੜੀਆਂ ਅਹਿਮ ਨੇ। ਸੋ ਇਹ ਖਬਰਾਂ ਅੱਜ ਦੇ ਪ੍ਰੋਗਰਾਮ ਵਿੱਚ ਵਿਸਥਾਰ ਨਾਲ ਜੀ ਅਸੀਂ ਇਹਨਾਂ 'ਤੇ ਚਰਚਾ ਕਰਾਂਗੇ ਜੀ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਵਧੀਆ ਰੇਟ ਲੈਣ ਲਈ ਤੁਸੀਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਨੂੰ ਯਾਦ ਰੱਖੋ। ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਤੁਹਾਨੂੰ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਅਲਬਰਟਾ ਵਿੱਚ ਉਹਨਾਂ ਦਾ ਫੋਨ ਨੰਬਰ ਹੈ 587-832-1208 5878-32120 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਢਾਟੋਰਾ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰ ਲਓ। ਓਐਸਏ ਸਮਾਇਲ ਮੈਡੀਕਲ ਕਲੀਨਿਕ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ। ਓਐਸਏ ਸਮਾਇਲ ਮੈਡੀਕਲ, ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ ਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4496 5876174696 ਓਐਸਏ ਸਮਾਇਲ ਮੈਡੀਕਲ ਸਨਰਿਜ ਏਰੀਆ ਵਿੱਚ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਦੇ ਉੱਪਰ ਹੈ। ਕੰਟਰੀ ਹਿਲਸ ਮਰਸੀਡੀਜ਼ ਬੈਂਜ਼ ਬਹੁਤ ਵੱਡਾ ਸ਼ੋਰੂਮ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-903-7357 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ 403-404-3500 4034-0435-00 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ ਤੇ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਸਥਿਤ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਹੈ। 40 ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ। ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਓ, ਵੈਜ ਨੋਨ ਵੈਜ ਸਭ ਕੁਝ ਮਿਲੇਗਾ। ਫੋਨ 403-936-7077 4039-360-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਤੋਂ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ 403-947-0060 4039470060 ਪਿਕਸਲ ਫੋਟੋ ਸਟੂਡੀਓ। ਖਬਰਾਂ ਤੇ ਚਰਚਾ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲ ਕਰ ਲਈਏ ਜੀ। ਕੱਚੇ ਤੇਲ ਦੀਆਂ ਕੀਮਤਾਂ ਇਸ ਵੇਲੇ WTI ਕਰੂਡ ਆਇਲ ਹੈ ਜੀ, ਉਹ $82-83 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਜਿਹੜਾ ਹੈ ਜੀ 88-89 ਪਰ ਬੈਰਲ ਟ੍ਰੇਡ ਹੋ ਰਿਹਾ ਜੀ, ਕੱਲ ਨਾਲੋਂ ਥੋੜਾ ਜਿਹਾ ਡਾਊਨ ਕਹਿ ਸਕਦੇ ਹਾਂ।

ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਦੇ ਇੱਕ ਡਾਲਰ ਤੇ 39 ਸੈਂਟ ਕੈਨੇਡੀਅਨ ਤੁਹਾਨੂੰ ਮਿਲ ਜਾਣਗੇ, $1.39। ਇੱਕ ਕੈਨੇਡੀਅਨ ਦੇ ਤੁਹਾਨੂੰ 71 US ਸੈਂਟ ਮਿਲ ਗਿਆ। ਜੇ ਇੰਡੀਅਨ ਕਰੰਸੀ ਚ ਕਨਵਰਟ ਕਰੀਏ ਤਾਂ ਇੱਕ ਅਮਰੀਕਨ ਡਾਲਰ ਦੇ ਤੁਹਾਨੂੰ 95 ਰੁਪਏ 34 ਪੈਸੇ ਇੰਡੀਆ ਦੇ ਮਿਲ ਜਾਣਗੇ, 95 ਰੁਪੀਜ਼ ਐਂਡ 34 ਪੈਸੇ। ਜੇ ਕੈਨੇਡੀਅਨ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਦੇ 68 ਰੁਪਏ 40 ਪੈਸੇ $68.40 ਮਿਲ ਸਕਦੇ ਨੇ ਜੀ। ਜਰਾ ਕੈਨੇਡੀਅਨ ਜੰਗਲੀ ਅੱਗਾਂ ਤੇ ਜਿਹੜੀ ਚਰਚਾ ਜਿਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦਾ ਪਿਛਲੇ ਦਿਨਾਂ ਤੋਂ ਭਾਰੀ ਭਰਕਮ ਜ਼ਿਕਰ ਹੈ, ਉਹ ਜਰਾ ਗੱਲ ਕਰ ਲਈਏ। ਤੇ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਐਵੈਕੂਏਸ਼ਨ ਦੇ ਆਰਡਰ ਨੇ, ਕਈ ਜਗ੍ਹਾ ਤੇ ਅਲਰਟ ਹੈ ਤੇ ਟੈਂਪਰੇਰੀ ਐਕਸੈਸ ਜਿਹੜਾ ਹੈ ਕਈ ਜਗ੍ਹਾ ਤੇ ਦਿੱਤਾ ਗਿਆ। ਲੇਕਿਨ BC ਵਾਈਲਡ ਫਾਇਰ ਸਰਵਿਸ ਲੋਕਾਂ ਨੂੰ ਕਹਿ ਰਹੇ ਨੇ ਕਿ ਅੱਗ ਤੋਂ ਦੂਰ ਰਹੋ ਤੇ ਅਸੀਂ ਤੁਹਾਡੇ ਬਚਾਅ ਕਰਕੇ ਸਭ ਕੁਝ ਕਰ ਰਹੇ ਹਾਂ। ਕੱਲ ਇਹ ਵੀ ਕਿਹਾ ਸੀ ਸਰਕਾਰ ਨੇ ਕਿ ਅਸੀਂ ਜੋ ਸੜਕ ਹੈ, ਪ੍ਰੋਪਰਟੀਜ਼ ਨੇ, ਖਾਸ ਤੌਰ ਤੇ ਘਰ, ਉਹਨਾਂ ਦੀ ਐਵੇਂ ਲਿਸਟ ਨਹੀਂ ਜਾਰੀ ਕਰਨਾ ਚਾਹੁੰਦੇ। ਅਸੀਂ ਸਿਰਫ ਪਹਿਲਾਂ ਉਹਨਾਂ ਦੇ ਮਾਲਕਾਂ ਨੂੰ ਦੱਸਣਾ ਚਾਹੁੰਦੇ ਕਿਉਂਕਿ ਇਮੋਸ਼ਨਲੀ ਵੀ ਸਾਰੇ ਘਰਾਂ ਨਾਲ ਜੁੜੇ ਹੁੰਦੇ ਨੇ। ਕਈ ਜਗ੍ਹਾ ਤੇ ਅੱਗਾਂ ਲੱਗੀਆਂ ਹੋਈਆਂ ਨੇ ਅਜੇ ਵੀ ਤੇ ਬਹੁਤ ਵੱਡਾ ਏਰੀਆ ਜਿਹੜਾ ਹੈ ਉਹ ਅਜੇ ਵੀ ਆਊਟ ਆਫ ਕੰਟਰੋਲ ਦੱਸਿਆ ਜਾਂਦਾ ਹੈ, ਜਿਹਦੇ ਵਿੱਚੋਂ ਓਕਨੈਗਨ ਦੇ ਏਰੀਏ ਦੇ ਵਿੱਚ ਕਾਫੀ ਸਾਰਾ ਏਰੀਆ ਜਿੱਥੇ ਅੱਗ ਅਜੇ ਵੀ ਕੰਟਰੋਲ ਵਿੱਚ ਨਹੀਂ ਹੈ। ਆਪਣੇ ਫਾਇਰ ਫਾਈਟਰ ਮੁਲਕ ਦੇ ਹੈਲੀਕਾਪਟਰ, ਵਾਟਰ ਬੋਂਬਰਸ ਤੇ ਹੋਰਨਾਂ ਤੋਂ ਇਲਾਵਾ 100 ਫਾਇਰ ਫਾਈਟਰ ਜਿਹੜੇ ਨੇ ਮੈਕਸੀਕੋ ਦੇ ਵੀ ਇੱਥੇ ਇਸ ਵੇਲੇ ਲੱਗੇ ਹੋਏ ਨੇ ਕੈਨੇਡਾ ਦੇ ਵਿੱਚ ਤੇ ਸੇਵਾਵਾਂ ਦੇ ਰਹੇ ਨੇ। ਸੋ ਕਈ ਜਗ੍ਹਾ ਤੇ ਇਸ ਅੱਗ ਦੇ ਵਿੱਚ ਕਈ ਜਦੋਂ ਜਿਹੜੇ ਏਰੀਏ ਹੁਣ ਜਿੱਥੇ ਪਹਿਲਾਂ ਹੀ ਜਿਹੜੇ ਸੜ ਕੇ ਸਵਾਹ ਹੋ ਚੁੱਕੇ ਨੇ, ਜਿਹਨਾਂ ਨੂੰ ਸੇਫ ਸਮਝਿਆ ਜਾ ਰਿਹਾ, ਉੱਥੇ ਹੁਣ ਵਾਪਸ ਜਿਹੜਾ ਹੈ ਰੈਜੀਡੈਂਟਸ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਇੰਟੀਰੀਅਰ BC ਦੇ ਵਿੱਚ ਜਿਹੜਾ ਹੈ ਜੀ ਉਹ ਹਾਈਵੇ ਵੀ ਬੰਦ ਕੀਤੇ ਗਏ ਤੇ ਛੋਟੀਆਂ ਸੜਕਾਂ ਵੀ ਬੰਦ ਕੀਤੀਆਂ ਗਈਆਂ ਤੇ ਹਾਈਵੇ 1 ਜਿਹੜਾ ਹੋਪ ਦੇ ਨੌਰਥ ਵੱਲ ਤੇ ਹਾਈਵੇ 97 ਦੇ ਨੌਰਥ ਵੱਲ ਕੇਸ਼ ਕ੍ਰੀਕ ਦੇ ਲਾਗੇ, ਉੱਥੇ ਵੀ ਕੁਛ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਜੀ ਬਣੀ ਹੈ। ਤੇ ਜੇ ਕਿਸੇ ਨੇ ਬ੍ਰਿਟਿਸ਼ ਕੋਲੰਬੀਆ ਵਗੈਰਾ ਨੂੰ ਟਰੈਵਲ ਕਰਨਾ ਹੋਵੇ ਬ੍ਰਿਟਿਸ਼ ਕੋਲੰਬੀਆ ਇੰਟੀਰੀਅਰ ਦੇ ਵਿੱਚ ਤੇ ਇਹਨਾਂ ਦਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਵੈਬਸਾਈਟ ਹੈ ਜੀ ਉਹਨਾਂ ਦੇ ਵਿੱਚ drivebc.ca ਤੇ ਤੁਸੀਂ ਐਡਵਾਈਜ਼ਰੀ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਫੋਲੋ ਕਰੋ। ਔਰ ਸਥਿਤੀ ਜਿਹੜੀ ਉਤਪੰਨ ਹੋਈ ਹੈ ਜੀ ਇਸ ਵਿੱਚ ਬਹੁਤ ਜ਼ਿਆਦਾ ਜੂਝਣਾ ਪੈ ਰਿਹਾ ਹੈ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਨਾਲ ਹਰ ਸਾਲ, ਤੇ ਇਹ ਸਥਿਤੀ ਜਿਹੜੀ ਹੈ ਹਰ ਸਾਲ ਵਿਗੜਦੀ ਜਾਂਦੀ ਹੈ। ਹਾਲਾਂਕਿ ਕਈ ਜਗ੍ਹਾ ਤੇ ਹੋਰ ਸ਼ਾਂਤੀ ਹੈ ਤੇ ਕਈ ਜਗ੍ਹਾ ਤੇ ਗਰਮੀ ਤੇ ਖੁਸ਼ਕ ਮੌਸਮ ਤੇ ਜੋ ਲਾਈਟਨਿੰਗ ਹੈ ਅਸਮਾਨੀ ਬਿਜਲੀ ਇਹਦੇ ਨਾਲ ਹੋਰ ਹਾਲਾਤ ਜਿਹੜੇ ਨੇ ਜੀ ਉਹ ਬਦਤਰ ਹੁੰਦੇ ਜਾਂਦੇ ਨੇ। ਸੋ ਇਹ ਖਬਰ ਜੰਗਲੀ ਅੱਗਾਂ ਦੇ ਹਵਾਲੇ ਨਾਲ। ਅਗਲੀ ਖਬਰ ਜਿਹੜੀ ਹੈ ਜੀ ਜਿਸ ਤੇ ਵਾਰ ਵਾਰ ਚਰਚਾ ਹੋ ਰਹੀ ਹੈ ਪਿਛਲੇ 2 ਸਾਲਾਂ ਤੋਂ ਕਿ ਅਮਰੀਕਾ ਵਾਲੇ ਜਿਹੜੇ ਨੇ ਉਹ ਨਵੀਂ ਵਪਾਰਕ ਡੀਲ ਚਾਹੁੰਦੇ ਨੇ, ਕਸਮਾ ਐਗਰੀਮੈਂਟ ਜਿਹੜਾ ਹੈ ਉਸਨੂੰ ਕੋਈ ਹੁਣ ਖਾਸ ਮਾਨਤਾ ਨਹੀਂ ਦੇਣਾ ਚਾਹੁੰਦੇ ਡੋਨਲਡ ਟਰੰਪ ਤੇ ਜਿਹੜੀ ਚੀਜ਼ਾਂ 'ਤੇ ਉਹਨਾਂ ਨੇ ਐਲਾਨ ਕੀਤਾ ਹੋਇਆ। ਹਾਲਾਂਕਿ ਪਹਿਲਾਂ ਕੁਛ ਚੀਜ਼ਾਂ 'ਤੇ ਇਸ ਤਰ੍ਹਾਂ ਕਦੇ ਕਦੇ ਲੱਗਦਾ ਸੀ ਉਹਨਾਂ ਦੇ ਬਿਆਨਾਂ ਤੋਂ ਕਿ ਉਹ ਵੈਸੇ ਹੀ ਕਹਿ ਦਿੰਦੇ ਨੇ ਕਿ ਅਸੀਂ ਫਲਾਂ ਮੁਲਕ 'ਤੇ 9% ਲਾ ਦੇਣਾ, 9% ਲਾ ਦੇਣਾ, ਜਿਹਦੇ ਵਿੱਚ ਕੈਨੇਡਾ ਵੀ ਸ਼ਾਮਿਲ ਸੀ। ਉਸ ਤੋਂ ਬਾਅਦ ਫਿਰ ਕਈ ਚੀਜ਼ਾਂ 'ਤੇ ਉਹਨਾਂ ਨੂੰ ਪਿੱਛੇ ਵੀ ਹਟਣਾ ਪਿਆ ਅਤੇ ਹੁਣ ਜਿਹੜੀ ਤਾਜ਼ਾ ਉਹਨਾਂ ਨੇ August 19 ਨੂੰ ਕਿਹਾ ਹੋਇਆ ਕਿ ਕੈਨੇਡਾ ਦੀਆਂ ਕੁਛ ਚੀਜ਼ਾਂ ਜਿਹੜੀਆਂ ਬਲਕਿ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ 'ਤੇ 50% ਟੈਰਿਫ ਲਾਉਣ ਦੀ ਉਹਨਾਂ ਨੇ ਗੱਲ ਕੀਤੀ ਹੈ। ਅਗਰ ਇਹ ਜਿਹੜੀ ਗੱਲ ਹੈ ਇਹ ਲੱਗ ਜਾਂਦਾ ਹੈ ਇੰਨਾ ਜ਼ਿਆਦਾ ਟੈਰਿਫ ਤੇ ਇਹਦੇ ਨਾਲ ਕੈਨੇਡੀਅਨ ਜਿਹੜੇ ਸਮਾਨ ਭੇਜਣ ਵਾਲੇ ਨੇ ਉੱਧਰ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ। ਏਅਰਪੋਰਟ ਬਾਅਦ ਵਿੱਚ ਸਾਂਝੀ ਕਰਾਂਗੇ ਲੇਕਿਨ ਕਿਸ ਰੌਂ ਦੇ ਵਿੱਚ ਨੇ ਡੋਨਲਡ ਟਰੰਪ। ਅਸੀਂ ਕੱਲ੍ਹ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਖਰੜਾ ਇੱਕ ਮੁੱਢਲਾ ਤਿਆਰ ਕਰ ਲਿਆ ਗਿਆ ਜਿਹਦੇ ਵਿੱਚ ਦੋਵਾਂ ਧਿਰਾਂ ਨੇ ਕੈਨੇਡਾ ਦੇ ਟਰੇਡ ਜਿਹੜੇ US ਟਰੇਡ ਮਿਨਿਸਟਰ ਨੇ ਕੈਨੇਡਾ US ਟਰੇਡ ਮਿਨਿਸਟਰ ਡੋਮਿਨਿਕ ਲੀਬਲੈਂਕ ਤੇ ਕੈਨੇਡਾ ਦੇ ਚੀਫ ਨੈਗੋਸ਼ੀਏਟਰ ਜਿਹੜੇ ਗੱਲਬਾਤ ਕਰਨ ਵਾਲੇ ਨੇ ਜੀ ਜੇਨਸ ਚੈਰਟ ਉਹ ਤੇ ਉੱਧਰ ਦੂਸਰੇ ਪਾਸੇ US ਟਰੇਡ ਰਿਪ੍ਰੈਜੈਂਟੇਟਿਵ ਜੇਮਿਸ

ਜੈਸਨ ਗ੍ਰੀਅਰ ਇਹਨਾਂ ਨੇ ਪਿਛਲੇ ਦਿਨਾਂ ਵਿੱਚ ਮੁਲਾਕਾਤਾਂ ਕੀਤੀਆਂ ਨੇ ਤੇ ਪਿਛਲੇ ਤਿੰਨ ਹਫ਼ਤਿਆਂ ਵਿੱਚ ਤਿੰਨ ਤੋਂ ਵੱਧ ਵਾਰੀ ਇੱਕ ਦੂਸਰੇ ਨੂੰ ਮਿਲੇ ਨੇ। ਇਹ ਕੈਨੇਡਾ ਦੇ ਜਿਹੜੇ US ਟ੍ਰੇਡ ਮਿਨਿਸਟਰ ਡੋਮਿਨਿਕ ਲੀਬਲੈਂਕ ਨੇ ਉਹਨਾਂ ਨੇ ਖ਼ਬਰ ਦਿੱਤੀ ਸੀ। ਪਰ ਇਸ ਵਿੱਚੋਂ ਜੋ ਹੁਣ ਤੱਕ ਨਿਕਲ ਕੇ ਸਾਹਮਣੇ ਆਇਆ ਕਿ ਕੈਨੇਡਾ ਤੇ USA ਵਾਲੇ ਅਜੇ ਤੱਕ ਕਿਸੇ ਸਮਝੌਤੇ ਤੇ ਦਸਖਤ ਕਰਨ ਲਈ ਤਿਆਰ ਨਹੀਂ। ਪਤਾ ਇਹ ਲੱਗਾ ਹੈ ਕਿ USA ਵਾਲਿਆਂ ਨੇ ਕੋਈ ਆਫਰ ਕੀਤੀ ਹੈ ਕੈਨੇਡਾ ਨੂੰ, ਜੋ ਲੇਟੈਸਟ US ਆਫਰ ਹੈ ਉਸ ਨਾਲ ਕੈਨੇਡਾ ਵਾਲੇ ਸੈਟਿਸਫਾਈਡ ਨਹੀਂ ਹੈਗੇ। ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਧਮਕੀ ਹੈ 1 August ਦੀ, ਕੀ ਉਸ ਤੋਂ ਪਹਿਲਾਂ ਕੁਛ ਹੋ ਸਕੇਗਾ? ਇਸ ਸੰਬੰਧੀ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਠੀਕ ਹੈ, ਲੇਕਿਨ ਇਹ ਦੱਸਿਆ ਜਾਂਦਾ ਹੈ ਕਿ ਅਮਰੀਕਾ ਵਾਲਿਆਂ ਨੇ ਇੱਕ ਨਵਾਂ ਪ੍ਰਪੋਜ਼ਲ ਦਿੱਤਾ ਜਿਸ ਨਾਲ ਕਈ ਹਿੱਸਿਆਂ ਤੇ ਟੈਰੀਟੋਰੀਅਲ ਜਿਹੜੇ ਕੁਛ ਜਿਹੜੇ ਉਹਨਾਂ ਦੇ ਕੁਛ ਟੈਰਿਫ ਹੈਗੇ ਨੇ ਜੀ ਕਈ ਚੀਜ਼ਾਂ ਤੇ, ਸੈਕਟੋਰਲ ਟੈਰਿਫ ਜਿਹਨੂੰ ਕਿਹਾ ਜਾ ਸਕਦਾ, ਉਹ ਘਟਾਉਣਗੇ ਅਮਰੀਕਾ ਵਾਲੇ, ਪਰ ਜਿੰਨਾ ਕੈਨੇਡੀਅਨ ਚਾਹੁੰਦੇ ਨੇ ਉਹਨਾਂ ਨਹੀਂ ਘਟਾਉਣ ਨੂੰ ਤਿਆਰ ਹੋ। ਹਾਲਾਂਕਿ ਜਿਹੜੇ ਸੋਰਸਿਸ ਨੇ ਇਹਨਾਂ ਨੇ ਅਨੋਨਮਸਲੀ ਇਹ ਜਾਣਕਾਰੀ ਦਿੱਤੀ ਹੈ। ਬੈਕ ਐਂਡ ਫੋਰਥ ਗੱਲਬਾਤ ਤੇ ਚੱਲ ਰਹੀ ਹੈ। 1 August ਇੱਕ ਬੜੀ ਡੈਡਲਾਈਨ ਜਾਪ ਰਹੀ ਹੈ ਕੈਨੇਡੀਅਨਾਂ ਨੂੰ, ਤੇ ਸੈਂਕੜੇ ਕੈਨੇਡੀਅਨ ਵਸਤਾਂ ਤੇ 50% ਲਾਉਣ ਦੀ ਇਹ ਡੈਡਲਾਈਨ ਜਿਹੜੀ ਹੈ, ਕੈਨੇਡਾ ਤੇ ਕਾਫੀ ਪ੍ਰੈਸ਼ਰ ਇਸ ਨਾਲ ਬਣਿਆ ਹੋਇਆ। ਸੋ ਇਹਦੇ ਵਿੱਚ ਕੀ ਸੀ ਐਗਜੈਕਟਲੀ ਇਹ ਤਾਂ ਨਹੀਂ ਸਾਹਮਣੇ ਆਇਆ, ਲੇਕਿਨ ਅਮਰੀਕਾ ਵਾਲੇ ਆਪਣੀਆਂ ਗੱਲਾਂ ਤੇ ਕਾਫੀ ਅੜੇ ਹੋਏ ਨੇ, ਇੱਧਰ ਕੈਨੇਡਾ ਵਾਲੇ ਅੜਨ ਦਾ ਯਤਨ ਕਰ ਰਹੇ ਨੇ। ਤੇ ਕੈਨੇਡਾ ਵਾਲੇ ਇਹਦੇ ਨਾਲ ਨਾਲ ਜਿਹੜੀ ਇਹ ਤਾਜ਼ਾ 1 August ਵਾਲੀ ਡੈਡਲਾਈਨ ਦੇ ਵਿੱਚ ਆਈਆਂ ਹੋਈਆਂ ਵਸਤਾਂ ਨੇ, ਇਹਨਾਂ ਤੋਂ ਇਲਾਵਾ ਕਸਮਾ ਐਗਰੀਮੈਂਟ ਹੈ ਜਿਸਨੂੰ USMCA ਕਹਿੰਦੇ ਨੇ ਅਮਰੀਕਾ ਵਾਲੇ, ਉਹਨੂੰ ਵੀ ਰਿਨਿਊ ਕਰਨ ਦੇ ਮੂਡ ਦੇ ਵਿੱਚ ਨੇ, ਜਿਸ ਦੇ ਬਾਰੇ ਡੋਨਲਡ ਟਰੰਪ ਪਹਿਲਾਂ ਨਾਂਹ ਕਰ ਚੁੱਕੇ ਨੇ ਕਿ ਅਸੀਂ ਉਹਨੂੰ ਅੱਗੇ ਨਹੀਂ ਵਧਾਉਣਾ। ਤੇ ਨਵੀਂ 1 August ਦੇ ਟੈਰਿਫ ਐਲਾਨ ਕਰਨ ਦੇ ਨਾਲ USA ਨੇ ਕੁਛ ਚੀਜ਼ਾਂ ਦੱਸੀਆਂ ਸੀ ਕਿ ਕੈਨੇਡਾ ਵਾਲਿਆਂ ਨੇ ਜਿਹੜੇ ਆਹ ਕੰਮ ਕੀਤੇ ਨੇ, ਇਸ ਨਾਲ ਰਸਤੇ ਦੀਆਂ ਰੁਕਾਵਟਾਂ ਖੜੀਆਂ ਹੋ ਰਹੀਆਂ ਨੇ ਸਮਝੌਤੇ ਦੇ, ਜਿਹਦੇ ਵਿੱਚ US ਅਲਕੋਹਲ ਨੂੰ ਸੂਬਾਈ ਸਟੋਰਾਂ ਦੀਆਂ ਸ਼ੈਲਫਾਂ ਤੋਂ ਹਟਾਉਣਾ ਤੇ ਕੈਨੇਡਾ ਵਾਲੇ USA ਦੀਆਂ ਮੋਟਰ ਵਹੀਕਲ ਤੇ ਡੇਅਰੀ ਪ੍ਰੋਡਕਟ ਦੇ ਨਾਲ ਉਹਨਾਂ ਦਾ ਸਹੀ ਸਲੂਕ ਨਾ ਕਰਨਾ, ਇਹਨਾਂ ਚੀਜ਼ਾਂ ਨੂੰ ਮੁੱਦੇ ਬਣਾਇਆ ਜਾ ਰਿਹਾ। ਇੱਧਰ ਕੈਨੇਡਾ ਦੇ ਵਿੱਚ ਇੱਕ ਫੀਲਿੰਗ ਜਿਹੜੀ ਹੈ ਉਹ ਆ ਰਹੀ ਹੈ, ਖਾਸ ਤੌਰ ਤੇ ਮਾਹਿਰਾਂ ਦੇ ਵਿੱਚ, ਉਹ ਕਹਿੰਦੇ ਨੇ ਕਿ ਜਿਹੜਾ ਸ਼ਰਾਬ ਤੇ ਬੈਨ ਲਾਇਆ ਸੀ ਉਹ ਸਾਡੇ ਲਈ ਕੰਮ ਕਰ ਰਿਹਾ ਤੇ ਅਮਰੀਕਾ ਵਾਲੇ ਇਸ ਤੋਂ ਔਖੇ ਹੋ ਰਹੇ ਨੇ। ਇੱਧਰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੇ ਲਗਾਤਾਰ ਦਬਾਅ ਵੱਧਦਾ ਜਾ ਰਿਹਾ, ਨਾ ਸਿਰਫ ਅਮਰੀਕਾ ਵੱਲੋਂ, ਜੋ ਕਿ ਉਹਨਾਂ ਨੂੰ ਖੁਦ ਨੂੰ ਵੀ ਪਤਾ ਹੈ ਕਿ ਡੀਲ ਨਹੀਂ ਹੁੰਦੀ ਤਾਂ ਬਹੁਤ ਨੁਕਸਾਨ ਹੋਵੇਗਾ। ਵਿਰੋਧੀ ਪਾਰਟੀ ਦੇ ਆਗੂ ਪੀਅਰ ਪੋਲੀਏਵ ਉਹਨਾਂ ਨੇ ਵੀ ਮਾਰਕ ਕਾਰਨੀ ਨੂੰ ਕਿਹਾ ਸੀ ਕਿ ਕੁਛ ਬੈਕਬੋਨ ਕੁਛ ਸਾਨੂੰ ਦਿਖਾਓ, ਕੁਛ ਦਮਖਮ ਵਿਖਾਓ ਤੇ ਤਾਂ ਕਿ ਜਿਹੜੀ ਚੰਗੀ ਡੀਲ ਜਿਹੜੀ ਹੈ ਉਹ ਕੈਨੇਡੀਅਨ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਮਿਲ ਸਕੇ। ਤੇ ਸੌਫਟਵੁੱਡ ਲੰਬਰ ਤੇ 0 ਟੈਰਿਫ ਹੋਣਾ ਚਾਹੀਦਾ, ਸਟੀਲ ਐਲੂਮੀਨੀਅਮ ਤੇ ਵੀ ਕੁਛ ਸਮਝੌਤੇ ਹੋਣੇ ਚਾਹੀਦੇ ਨੇ। ਪਰ ਪੀਅਰ ਪੋਲੀਏਵ ਠੀਕ ਹੈ, ਉਹਨਾਂ ਦੀ ਡਿਮਾਂਡਸ ਜੈਨੂਨ ਨੇ, ਪਰ ਦੂਸਰੇ ਪਾਸੇ ਅਸੀਂ ਗੱਲ ਕਿਹਦੇ ਨਾਲ ਕਰ ਰਹੇ ਹਾਂ, ਕਿਵੇਂ ਦੀ ਚੱਲ ਰਹੀ ਹੈ ਇਹ ਤੇ ਸਰਕਾਰਾਂ ਜਾਣਦੀਆਂ ਨੇ ਜਾਂ ਜਿਹੜੇ ਟ੍ਰੇਡ ਰਿਪ੍ਰੈਜ਼ੈਂਟੇਟਿਵ ਨੇ ਜਾਂ ਉਹ ਲੋਕ ਜਾਣਦੇ ਨੇ ਕਿ ਅਸਲ ਵਿੱਚ ਪਿੱਛੇ ਕੀ ਚੱਲ ਰਿਹਾ। ਪਰ USA ਵਾਲੇ ਜਿੰਨੀ ਕੁ ਉਹਨਾਂ ਨੇ ਹੁਣ ਤੱਕ ਗੱਲਬਾਤ ਕੀਤੀ ਆ ਉਸ ਵਿੱਚ ਉਹ ਆਪਣੀ ਜਗ੍ਹਾ ਤੋਂ ਬਹੁਤਾ ਹਿੱਲਣ ਨੂੰ ਤਿਆਰ ਜਾਪਦੇ ਨਹੀਂ। ਮਾਰਕ ਕਾਰਨੀ ਤੇ ਇਸ ਦਾ ਵੀ ਪ੍ਰਭਾਵ ਹੈ, ਇਸ ਚੀਜ਼ ਦਾ ਵੀ ਪ੍ਰੈਸ਼ਰ ਹੈ ਕਿ ਕੀ ਉਹ ਕੈਨੇਡਾ ਦੇ ਜਿਹੜੇ ਹਿੱਤ ਨੇ ਉਹਨਾਂ ਦੀ ਰਾਖੀ ਕਰ ਸਕਣਗੇ। ਉਦਾਹਰਨ ਵਜੋਂ ਗੋਡੀ ਹੋ ਬ੍ਰਿਜ ਦੇ ਮੁੱਦੇ ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਥੋੜ੍ਹਾ ਜਿਹਾ ਫਿਸਲ ਗਏ, ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਡੀਲ ਹੈ ਤਾਂ ਉਹ ਕਹਿੰਦੇ ਕਿ ਅਸੀਂ ਲਵਾਂਗੇ ਰੋਲ ਉਸਦਾ। ਪਹਿਲੀ ਮੁੱਢਲੀ ਡੀਲ ਦੇ ਵਿੱਚ ਸੀਗਾ ਵੀ ਇਵੇਂ, ਪਰ USA ਵਾਲੇ ਹਿੱਸਾ ਪਾ ਕੇ ਬਹਿ ਗਏ ਨੇ। ਖੈਰ ਇਹਦੇ ਵਿੱਚ ਕੈਨੇਡਾ ਵਾਲੇ US ਡਿਮਾਂਡਸ ਤੇ ਕੁਛ ਝੁਕਣ ਨੂੰ ਤਿਆਰ ਹੈਗੇ ਨੇ ਇਹ ਪਤਾ ਲੱਗਾ ਸੀ, ਜਿਹਦੇ ਵਿੱਚੋਂ ਸ਼ਰਾਬ ਤੇ ਜੋ ਬੈਨ ਲੱਗਾ ਹੋਇਆ ਉਸ ਵਿੱਚੋਂ ਉਹਨੂੰ ਹਟਾਉਣ ਦੇ ਮੂਡ ਵਿੱਚ ਨੇ। ਪਰ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਉਹ ਇਸ ਵਿੱਚੋਂ ਉੱਭਰ ਕੇ ਜਿਹੜੀਆਂ ਪ੍ਰਮੁੱਖ ਤੌਰ 'ਤੇ ਸਾਹਮਣੇ ਆਈਆਂ ਨੇ ਕਿ ਜਿੰਨਾ
ਟੈਰਿਫ ਅਮਰੀਕਾ ਨੇ ਲਾਇਆ ਹੋਇਆ ਕੈਨੇਡਾ 'ਤੇ ਜਾਂ ਲਾਉਣ ਦੀ ਧਮਕੀ

ਦਿੱਤੀ ਜਾ ਰਹੀ ਹੈ ਉਹ ਸਾਰੇ ਦਾ ਸਾਰਾ ਜ਼ੀਰੋ ਉਹ ਕਦੇ ਵੀ ਨਹੀਂ ਕਰਨਗੇ ਉਸ ਨੂੰ ਕੁਛ ਪਰਸੈਂਟੇਜ ਤੱਕ ਉਹ ਰੱਖਣਗੇ ਬਲਕਿ ਠੀਕ ਠਾਕ ਰੱਖਣਗੇ ਖੈਰ ਇਹ ਬਹੁਤ ਵੱਡੇ ਸਵਾਲ ਨੇ ਤੇ ਅਸੀਂ ਇਹ ਵੀ ਜਿਹੜੇ ਪਿਛਲੇ ਦਿਨਾਂ ਵਿੱਚ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਕੈਨੇਡੀਅਨ ਜੋ ਅਮਰੀਕਨਾਂ ਨੂੰ ਵੱਡੇ ਭਾਈ ਸਮਝਦੇ ਸੀ ਉਹ ਹੁਣ ਉਸ ਤਰ੍ਹਾਂ ਦੇ ਵਿਊ ਹੁਣ ਰਹਿ ਨਹੀਂ ਹੈ ਜਦਕਿ ਅਮਰੀਕਨ ਬਹੁਤੇ ਅਜੇ ਵੀ ਪੋਜ਼ਿਟਿਵਲੀ ਸੋਚਦੇ ਨੇ ਕੈਨੇਡਾ ਦੇ ਬਾਰੇ ਜੇ ਰੈਜੀਡੈਂਟਸ ਦੀ ਗੱਲ ਹੈ ਜੀ ਪੋਲੀਟੀਸ਼ੀਅਨਾਂ ਦੀ ਤਾਂ ਨਹੀਂ ਕੀਤੀ ਇਸ ਵੇਲੇ ਸਰਵੇਖਣ 'ਚ ਲੇਕਿਨ ਜੇ ਆ ਅਗਸਤ 19 ਵਾਲਾ ਜਿਹੜਾ 50% ਟੈਰਿਫ ਲਾਉਣ ਦਾ ਮਤਾ ਪਾਸ ਹੋ ਜਾਂਦਾ ਹੈ ਤਾਂ ਗੱਲ ਉਸ ਤੋਂ ਪਹਿਲਾਂ ਕਿਸੇ ਪਾਸੇ ਨਹੀਂ ਲੱਗਦੀ ਤੇ ਕੈਨੇਡਾ ਵਿੱਚ ਕਿੰਨਾ ਕੁ ਨੁਕਸਾਨ ਹੋਵੇਗਾ ਇਹਦੇ ਬਾਰੇ ਕੁਛ ਜਿਹੜੇ ਅੰਕੜੇ ਨੇ ਜਾਂ ਕੁਛ ਗੱਲਬਾਤ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਇਹਦੇ ਵਿੱਚ ਪਤਾ ਲੱਗਦਾ ਕਿ ਜੇ 50% ਇਹ ਜਿਹੜਾ ਟੈਰਿਫ ਹੈ ਇਹ ਲਾਗੂ ਹੋ ਜਾਂਦਾ ਤੇ ਇਹਦੇ ਨਾਲ ਵੱਡੇ ਘਾਟੇ ਪੈਣਗੇ ਤੇ ਜਿੰਨੇ ਐਕਸਪੋਰਟਰ ਨੇ ਕੈਨੇਡੀਅਨ ਉਹਨਾਂ ਦੇ ਅੱਧਾ ਰੈਵਨਿਊ ਜਿਹੜਾ ਹੈ ਉਹਨਾਂ ਨੂੰ ਅਸਰ ਪਵੇਗਾ ਅੱਧੀ ਕਮਾਈ ਹੋਵੇਗੀ ਤੇ ਪੰਜ ਵਿੱਚੋਂ ਦੋ ਕੈਨੇਡੀਅਨ ਐਕਸਪੋਰਟਰ ਕਹਿੰਦੇ ਨੇ ਕਿ ਅਸੀਂ ਜਿਹੜੇ ਨੇ ਅਮਰੀਕਾ ਨੂੰ ਕੁਛ ਨਾ ਕੁਛ ਜ਼ਰੂਰ ਭੇਜਦੇ ਹਾਂ ਅਤੇ ਜਿਹੜੇ ਨਵੇਂ ਟੈਰਿਫ ਆ ਰਹੇ ਨੇ ਉਸ ਦੇ ਅਧੀਨ ਅਸੀਂ ਵਿੱਚ ਉਹਦੇ ਆਵਾਂਗੇ ਅਤੇ ਇਹ ਸਰਵੇ ਜਿਹੜਾ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵੱਲੋਂ ਕੀਤਾ ਗਿਆ ਅਤੇ ਇਹਦੇ ਵਿੱਚੋਂ ਜਿਹੜੇ ਨੇ ਦੋ ਤਿਹਾਈ ਜਿਹੜੇ ਨੇ ਮਾਫ਼ ਕਰਨਾ 77% 3/4 ਜਿਹੜੇ ਨੇ ਜੀ ਉਹ ਕਹਿੰਦੇ ਨੇ ਕਿ ਉਹਨਾਂ ਦਾ ਰੈਵਨਿਊ ਘਟੇਗਾ ਅਤੇ ਜੇ ਇੱਕ ਇਹਨਾਂ ਵਿੱਚੋਂ ਜੇ ਰੈਵਨਿਊ ਜਿਹੜੀ ਚੀਜ਼ਾਂ 'ਤੇ ਲੱਗਾ ਤਿੰਨ ਵਿੱਚੋਂ ਇੱਕ 'ਤੇ ਵੀ ਲੱਗਦਾ ਤਾਂ 35% ਰੈਵਨਿਊ ਸਾਡਾ ਘਟੇਗਾ ਸੋ ਡੋਮਿਨਿਕ ਲੀ ਬਲੈਂਕ 'ਤੇ ਪ੍ਰੈਸ਼ਰ ਹੈ ਕੈਨੇਡੀਅਨ ਅਧਿਕਾਰੀਆਂ 'ਤੇ ਪ੍ਰੈਸ਼ਰ ਹੈ ਅਤੇ ਬਿਜ਼ਨਸ ਜਿਹੜੇ ਨੇ ਉਹ ਸਟਰਗਲ ਕਰ ਸਕਦੇ ਨੇ ਅਤੇ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਕੈਨੇਡੀਅਨ ਬਿਜ਼ਨਸ ਫਾਈਨੈਂਸ਼ੀਅਲ ਸਲਿਊਸ਼ਨਸ ਫਰਮ ਜਿਹੜੀ ਹੈ ਉਹਨਾਂ ਨੇ ਵੀ ਇੱਕ ਜਾਣਕਾਰੀ 'ਚ ਪਤਾ ਕੀਤਾ ਕਿ 10 ਜਿਹੜੇ ਨੇ ਸਮਾਲ ਬਿਜ਼ਨਸ ਉਹਨਾਂ ਵਿੱਚੋਂ 6 ਜਿਹੜੇ ਨੇ ਉਹਨਾਂ ਦੀ ਅਮਰੀਕਾ 'ਤੇ ਉਹ ਕਹਿੰਦੇ ਨੇ ਕਿ ਸਾਡਾ ਕੁਛ ਨਾ ਕੁਛ ਉਹਨਾਂ ਨਾਲ ਸੰਬੰਧਿਤ ਹੈ ਅਤੇ ਅਸੀਂ ਉਹਨਾਂ 'ਤੇ ਡਿਪੈਂਡੈਂਟ ਹਾਂ ਨਿਰਭਰ ਕਰਦੇ ਹਾਂ 13% ਕਹਿੰਦੇ ਨੇ ਕਿ ਉਹਨਾਂ ਦਾ ਬਿਜ਼ਨਸ ਹੀ ਅਮਰੀਕਾ ਦੇ ਨਾਲ ਸੰਬੰਧਾਂ ਦੇ ਸਿਰ 'ਤੇ ਚੱਲਦਾ ਅਤੇ ਅੱਧੇ ਤੋਂ ਵੱਧ 55% ਕਹਿੰਦੇ ਨੇ ਕਿ ਅਸੀਂ ਖਰਚੇ ਘਟਾ ਰਹੇ ਹਾਂ ਅਤੇ 25% ਕਹਿੰਦੇ ਨੇ ਕਿ ਅਸੀਂ ਹਾਇਰਿੰਗ ਬੰਦ ਕਰ ਦਿੱਤੀ ਹੈ ਅਗਲੀ ਅਤੇ ਡਿਲੇਅ ਕੀਤਾ ਉਸ ਚੀਜ਼ ਨੂੰ ਕਿਉਂਕਿ ਅਮਰੀਕਾ ਵਾਲੇ ਮਸਲੇ ਨੂੰ ਅਸੀਂ ਹੱਲ ਹੋਇਆ ਦੇਖਣਾ ਚਾਹੁੰਦੇ ਹਾਂ ਅਤੇ ਕੁਛ ਕੁਆਟਰ ਇਹ ਵੀ ਕਹਿੰਦਾ 25% ਇਹ ਵੀ ਕਹਿੰਦੇ ਨੇ ਕਿ ਅਸੀਂ ਗਾਹਕਾਂ ਵਾਸਤੇ ਪ੍ਰਾਈਸਿਸ ਵਧਾ ਦਿੱਤੀਆਂ ਨੇ ਤਾਂ ਕਿ ਸਾਡਾ ਜਿਹੜਾ ਸਾਨੂੰ ਇਸ ਤਰ੍ਹਾਂ ਘਾਟਾ ਨਾ ਪਵੇ ਗੱਲਬਾਤ ਹੁਣ ਚੱਲ ਰਹੀ ਹੈ ਅਤੇ ਇਹ ਜਿਹੜੇ ਅੰਕੜੇ ਆ ਰਹੇ ਨੇ ਇਹਨਾਂ ਨਾਲ ਹੋਰ ਵੀ ਜ਼ਿਆਦਾ ਸਰਕਾਰੀ ਜਿਹੜੇ ਨੈਗੋਸ਼ੀਏਟਰ ਨੇ ਸਾਡੇ ਉਹਨਾਂ 'ਤੇ ਦਬਾਅ ਪੈ ਰਿਹਾ ਜੀ ਆਪ ਜੀ ਨੇ ਡੋਨਲਡ ਟਰੰਪ ਦੇ ਇਸ ਦੂਸਰੇ ਕਾਰਜਕਾਲ ਦੇ ਦੌਰਾਨ ਵਾਈਟ ਹਾਊਸ ਦੇ ਵਿੱਚੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਲੈਂਦੇ ਹੋਏ ਇੱਕ ਯੰਗ ਫੇਸ ਦੇਖਿਆ ਹੋਵੇਗਾ ਇਹ ਬੀਬੀ ਕੈਰੋਲਾਈਨ ਲਿਵਿਟ ਯੰਗੈਸਟ ਪਰਸਨ ਸੀ ਪ੍ਰੈਸ ਸੈਕਟਰੀ ਬਣਨ ਵਾਲੀ ਵਾਈਟ ਹਾਊਸ ਦੇ ਵਿੱਚ ਟਰੰਪ ਦੀ ਇਹ ਪ੍ਰੈਸ ਸੈਕਟਰੀ ਜੋ ਕਿ ਕੈਨੇਡਾ ਦੇ ਬਾਰੇ ਜਦੋਂ ਗੱਲ ਕਰਦੇ ਸੀ ਤਾਂ ਕਹਿੰਦੇ ਸੀ ਇਟ ਵਿਲ ਸੂਨ ਬੀ ਅਵਰ 51st ਸਟੇਟ ਇਸ ਤੋਂ ਪਹਿਲਾਂ ਕੁਛ ਹੋਰ ਅਧਿਕਾਰੀ ਵੀ ਉਹਨਾਂ ਦੇ ਵਾਈਟ ਹਾਊਸ ਛੱਡ ਚੁੱਕੇ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਤੌਰ 'ਤੇ ਐਲਨ ਮਸਕ ਨੇ ਜਿਨ੍ਹਾਂ ਨੂੰ ਡੋਜ ਦੇ ਐਫੀਸ਼ੀਐਂਸੀ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜਾ ਬਣਾਇਆ ਗਿਆ ਸੀ ਉਸ 'ਤੇ ਹੈੱਡ ਬਣਾਇਆ ਸੀ ਉਹਨਾਂ ਨੂੰ ਉਹ ਵੀ ਛੱਡ ਚੁੱਕੇ ਨੇ ਹੋਰ ਵੀ ਕਈ ਛੱਡ ਗਏ ਨੇ ਕੈਰੋਲਾਈਨ ਲਿਵਿਟ ਸਿਰਫ 28 ਸਾਲ ਉਹਨਾਂ ਦੀ ਉਮਰ ਹੈ ਅਤੇ ਉਹ ਕਹਿੰਦੇ ਨੇ ਕਿ ਅਸੀਂ ਮੈਂ ਪ੍ਰੈਸ ਸੈਕਟਰੀ ਵਜੋਂ ਹੁਣ ਛੱਡਣਾ ਅਤੇ ਜਦਕਿ ਪਹਿਲਾਂ ਕੋਈ ਡਿਟੇਲ ਨਹੀਂ ਸੀ ਪਰ ਇਹ ਪਤਾ ਲੱਗਾ ਹੈ ਕਿ ਕੈਰੋਲਾਈਨ ਲਿਵਿਟ ਜਿਹੜੇ ਨੇ ਉਹਨਾਂ ਦੇ ਦੂਸਰਾ ਬੱਚਾ ਜਨਮ ਲਵੇਗਾ ਇਸ ਵਾਸਤੇ ਉਹਨਾਂ ਨੇ ਕੁਛ ਸਮੇਂ ਲਈ ਛੁੱਟੀ 'ਤੇ ਜਾਣਾ ਸੋ ਪਹਿਲੇ ਦੌਰ ਦੇ ਵਿੱਚ ਵੀ ਟਰੰਪ ਦੇ ਨਾਲ ਉਹ ਜੁੜੇ ਰਹੇ ਨੇ ਅਤੇ ਵਿਜ਼ੀਬਲ ਐਡਵੋਕੇਟ ਰਹੇ ਨੇ ਟਰੰਪ ਦੀ ਮੇਕ ਅਮਰੀਕਾ ਗ੍ਰੇਟ ਅਗੇਨ ਮੂਵਮੈਂਟ ਦੇ ਸੋ ਰਿਪਬਲਿਕਨ ਪ੍ਰੈਜੀਡੈਂਟ ਨੇ ਮੋਸਟ ਟਰਸਟਡ ਏਡ ਵਜੋਂ ਉਹਨਾਂ ਨੂੰ ਯਾਦ ਕੀਤਾ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਕਿ ਉਹ ਜਾਣਗੇ ਉਹਨਾਂ ਨੇ ਕਿਹਾ ਕਿ ਵਿਲ ਬੀ ਇਸ ਮਹੀਨੇ ਦੇ ਅਖੀਰ ਵਿੱਚ ਉਹ ਜਾਣਗੇ ਤਾਂ ਕਿ ਆਪਣੀ ਫੈਮਿਲੀ ਦੇ ਨਾਲ ਕੋਈ ਜਿਹੜਾ ਹੈ ਉਹ ਸਮਾਂ ਬਤੀਤ ਕਰ ਸਕਣ ਇਹ ਉਹਨਾਂ ਦਾ ਆਪਣਾ ਫੈਸਲਾ ਜਿਸ ਫੈਸਲੇ ਦਾ ਅਸੀਂ ਜਿਹੜਾ ਹੈ ਸਮਝਦੇ ਵੀ ਹਾਂ ਅਤੇ ਰਿਸਪੈਕਟ ਵੀ ਕਰ

0: ਤੇ ਮੈਂ ਉਹ ਕਹਿੰਦੇ ਹੁਣ ਉਹ ਮੇਰੀ ਸਭ ਤੋਂ ਟੌਪ ਦੀ ਆਊਟਸਾਈਡ ਐਡਵਾਈਜ਼ਰ ਹੋਵੇਗੀ ਤੇ ਰਿਪਬਲਿਕਨ ਪਾਰਟੀ ਵਿੱਚ ਇੱਕ ਪ੍ਰਭਾਵਸ਼ਾਲੀ ਆਵਾਜ਼ ਵਜੋਂ ਉੱਪਰ ਆਵੇਗੀ ਤੇ ਅਸੀਂ ਹਿਸਟਰੀ ਨੂੰ ਡਿਫਾਈ ਕਰ ਰਹੇ ਹਾਂ ਤੇ ਮਿਡ ਟਰਮ ਇਲੈਕਸ਼ਨ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਵੱਲ ਨੂੰ ਜਾ ਰਹੇ ਹਾਂ ਸੋ ਕੈਰੋਲਾਈਨ ਲੇਵਿਟ ਨੇ ਇਹ ਜਿਹੜਾ ਕੁਛ ਸਮੇਂ ਦਾ ਸੰਨਿਆਸ ਲਿਆ ਲੇਕਿਨ ਉਹਨਾਂ ਦਾ ਜਦੋਂ ਵਾਪਸ ਵੀ ਆਉਂਦੇ ਨੇ ਤੇ ਉਹਨਾਂ ਦਾ ਰੋਲ ਜਿਹੜਾ ਹੈ ਜੀ ਉਹ ਇੱਥੇ ਪ੍ਰੈਸ ਸੈਕਟਰੀ ਵਜੋਂ ਨਹੀਂ ਹੋਵੇਗਾ ਅਜਿਹੇ ਇਸ਼ਾਰੇ ਮਿਲ ਰਹੇ ਨੇ ਸੋ ਇਹ ਜਿਹੜੀ ਹੈ ਅਮਰੀਕਾ ਨਾਲ ਸੰਬੰਧਿਤ ਖਬਰਾਂ ਤੇ ਕੁਛ ਹੋਰ ਹੁਣ ਕੈਨੇਡਾ ਦੀਆਂ ਖਬਰਾਂ ਹੈਗੀਆਂ ਨੇ ਤੇ ਕੁਛ ਹੋਰ ਜਿਹੜੀਆਂ ਕਿ ਸਾਡੇ ਆਪਣੇ ਸ਼ਹਿਰ ਨਾਲ ਜਿਸ ਵਿੱਚ ਜੋ ਸਟੂਡੈਂਟ ਮੁਜ਼ਾਹਰੇ ਤੇ ਬੈਠੇ ਹੋਏ ਨੇ ਜੀ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨਾਲ ਕੁਛ ਸੰਬੰਧਿਤ ਅਪਡੇਟ ਆਈ ਹੈ ਤੇ ਉਹ ਆਪ ਜੀ ਨਾਲ ਸਾਂਝੀ ਕਰਾਂਗੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਪਰਤ ਕੇ ਅਸੀਂ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਬਾਕੀ ਦੀਆਂ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਪਰ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6147-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ

0: ਹੈਡਬਾਰਡ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ Unit 530-669 Swanna Boulevard Northeast Calgary Pixel Photo Studio Zindagi de palanu qaid karde hoye ik photo ik waar
1: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
2: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696

ਰੇਡੀਓ ਸਰਸੰਗਮ 94.7 ਐਫਐਮ ਤੇ ਜੀ ਇੱਕ ਵਾਰ ਫੇਰ ਸਵਾਗਤ ਹੈ ਤੇ ਆਓ ਹੁਣ ਜਰਾ ਬਾਕੀ ਦੀਆਂ ਖਬਰਾਂ ਵੱਲ ਚੱਲਦੇ ਹਾਂ। ਜਰਾ ਆਰਥਿਕ ਹਾਲਾਤਾਂ ਦੀ ਗੱਲ ਕਰਦੇ ਹਾਂ, ਫਿਰ ਆਪ ਜੀ ਨਾਲ ਸਟੂਡੈਂਟਸ ਵਾਲੀ ਖਬਰ ਵੀ ਸਾਂਝੀ ਕਰਾਂਗੇ, ਅਪਡੇਟ ਜਿਹੜੀ ਹੈ। ਜੂਨ ਮਹੀਨੇ ਦੇ ਵਿੱਚ ਕੈਨੇਡਾ ਦੇ ਬੈਂਕਰਪਸੀ ਮੋਨੀਟਰ ਦੇ ਅਨੁਸਾਰ ਇਨਸੋਲਵੈਂਸੀਜ਼, ਜੋ ਬੈਂਕਰਪਸੀਜ਼ ਦੇ ਨਾਲ ਸੰਬੰਧਿਤ ਜੋ ਸਾਡੇ ਆਰਥਿਕ ਹਾਲਾਤਾਂ ਦਾ ਇੱਕ ਸੂਚਕ ਅੰਕ ਕਹਿ ਲਓ, ਉਹਦੇ ਵਿੱਚ ਪਤਾ ਲੱਗਦਾ ਕਿ ਜੂਨ ਮਹੀਨੇ ਕਾਫੀ ਜ਼ਿਆਦਾ ਇਹ ਜੰਪ ਕੀਤਾ, 11.5% ਵਧੀਆਂ ਨੇ। ਆਫਿਸ ਆਫ ਦ ਸੁਪਰਿੰਟੈਂਡੈਂਟ ਆਫ ਬੈਂਕਰਪਸੀ ਨੇ ਨਵੇਂ ਅੰਕੜੇ ਕੱਲ੍ਹ ਜਾਰੀ ਕੀਤੇ ਪਰਸੋਂ, ਜਿਸ ਵਿੱਚ ਉਹਨਾਂ ਨੇ ਕਿਹਾ ਕਿ 13,000 ਇਨਸੋਲਵੈਂਸੀਜ਼ ਜੂਨ ਦੇ ਵਿੱਚ ਫਾਈਲ ਕੀਤੀਆਂ ਗਈਆਂ, ਜੋ ਕਿ ਮਈ ਨਾਲੋਂ 5.7% ਅਤੇ ਇੱਕ ਸਾਲ ਪਹਿਲਾਂ ਦੇ ਜੂਨ ਨਾਲੋਂ 11.5% ਜ਼ਿਆਦਾ ਨੇ। ਇਸ ਆਫਿਸ ਦੇ ਵਿੱਚ ਮੰਥਲੀ ਅਤੇ ਕੁਆਟਰਲੀ ਰਿਪੋਰਟ ਜਿਹੜੀ ਇਨਸੋਲਵੈਂਸੀ 'ਤੇ ਜਾਰੀ ਕੀਤੀਆਂ ਜਾਂਦੀਆਂ ਨੇ। ਇਹ ਟਰਮ ਇਹ ਹੈ ਕਿ

ਤੇ ਸੀਆਈਬੀਸੀ ਦੀ ਇੱਕ ਨਵੀਂ ਰਿਪੋਰਟ ਜਿਹੜੀ ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਾਮਰਸ ਹੈ ਜੀ ਉਹਨਾਂ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਉਸ ਵਿੱਚ ਉਹ ਕਹਿੰਦੇ ਨੇ ਕਿ ਕੋਸਟ ਆਫ ਲਿਵਿੰਗ ਦੇ ਵਿੱਚ ਜੋ ਉਚਾਈ ਇਸ ਵੇਲੇ ਅਸੀਂ ਦੇਖ ਰਹੇ ਹਾਂ ਇਹਦੇ ਤੋਂ ਪਿੰਚ ਇਹਦੀ ਕੁੱਟਣ ਸਾਨੂੰ ਮਹਿਸੂਸ ਹੁੰਦੀ ਰਹੇਗੀ ਅਜੇ ਅਗਲੇ ਸਾਲ ਸਾਨੂੰ ਕੋਈ ਆਸ ਦੀ ਕਿਰਨ ਨਜ਼ਰ ਆ ਸਕਦੀ ਹੈ ਸੀਆਈਬੀਸੀ ਦੇ ਸੀਨੀਅਰ ਇਕੋਨੋਮਿਸਟ ਕੈਥਰੀਨ ਜੱਜ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਕਿ ਅਸੀਂ 2026 ਨੂੰ ਟ੍ਰਾਂਜੈਕਸ਼ਨ ਸਾਲ ਵਜੋਂ ਦੇਖ ਰਹੇ ਹਾਂ ਭਾਵ ਕਿ ਮੰਦਵਾੜੇ ਦੇ ਦੌਰ ਵਿੱਚੋਂ ਹੌਲੀ ਹੌਲੀ ਜਿਵੇਂ ਅਸੀਂ ਅਗਾਂਹ ਵਧਣ ਵਾਲਾ ਜਾਂ ਬਰਾਬਰਤਾ ਜਿਹੀ ਵਾਲਾ ਜਿਹੜਾ ਸਾਲ ਹੈ ਦੇਖ ਰਹੇ ਹਾਂ ਅਤੇ ਐਕਸਪੈਕਟੇਸ਼ਨ ਹੈ ਕਿ ਵਪਾਰ ਦੇ ਵਿੱਚ ਕਲੈਰਿਟੀ ਹੋਵੇਗੀ ਅੱਗੇ ਅਤੇ ਇਸ ਵੇਲੇ ਬਹੁਤ ਸਾਰਾ ਦਬਾਅ ਹੈ ਕੰਜ਼ਿਊਮਰ 'ਤੇ ਅਤੇ ਜੋ ਕਿ 2027 ਦੇ ਵਿੱਚ ਘਟਣਾ ਚਾਹੀਦਾ ਇਸ ਵਿੱਚ ਇਸ ਰਿਪੋਰਟ ਦਾ ਨਾਮ ਰੱਖਿਆ ਗਿਆ ਅਨਸ਼ੈਕਲਡ ਕਿ ਕਿਵੇਂ ਕੈਨੇਡੀਅਨ ਕੰਜ਼ਿਊਮਰ 'ਤੇ ਜਿਹੜੀਆਂ ਬੰਦਿਸ਼ਾਂ ਨੇ ਉਹ 2027 ਵਿੱਚ ਨਰਮ ਹੋ ਸਕਦੀਆਂ ਨੇ ਇਹਨਾਂ ਨੂੰ ਉਹਨਾਂ ਦੀ ਇੱਕ ਟੀਮ ਜਿਹੜੀ ਮਾਹਿਰਾਂ ਦੀ ਉਹਨਾਂ ਨੇ ਤਿਆਰ ਕੀਤੀ ਰਿਪੋਰਟ ਰਿਪੋਰਟ ਦੇ ਵਿੱਚ ਐਕਸਪਲੇਨ ਕੀਤਾ ਗਿਆ ਕਿ ਕਿਵੇਂ ਫਾਈਨੈਂਸ਼ੀਅਲ ਪ੍ਰੈਸ਼ਰ ਜਿਹੜੇ ਨੇ 2027 ਵਿੱਚ ਹੋਵੇ ਉਹ ਥੋੜ੍ਹੇ ਸੌਫਟ ਪੈ ਸਕਦੇ ਨੇ ਜਿਹਦੇ ਵਿੱਚ ਇਨਫਲੇਸ਼ਨ ਮਹਿੰਗਾਈ ਦੀ ਦਰ ਉਹ ਜਿਹੜੀ ਹੈ ਉਹ ਕਿਵੇਂ ਸੌਫਟ ਹੋਵੇਗੀ ਗੈਸ ਦੀਆਂ ਕੀਮਤਾਂ ਅਤੇ ਉਹ ਕਿਵੇਂ ਸੌਫਟ ਹੋਣਗੀਆਂ ਅਤੇ ਇੱਕ ਝਟਕਾ ਜਿਹੜਾ ਮੋਰਗੇਜ ਪ੍ਰਪੋਜ਼ਲ ਜਿਹੜੇ ਹੁਣ ਤਾਜ਼ਾ ਮੋਰਗੇਜ ਰੇਟ ਰਿਨਿਊ ਹੋਏ ਨੇ ਅਤੇ ਜਿਹਦੇ ਵਿੱਚ ਕਿਸ਼ਤਾਂ ਸਭ ਦੀਆਂ ਵੱਧ ਗਈਆਂ ਉਦੋਂ ਉਹਨੂੰ ਕਿਵੇਂ ਜਿਹੜਾ ਸਹਿਣ ਕਰੇਗੀ ਇਹ ਮਾਰਕੀਟ ਉਹ ਸਾਰਾ ਕੁਛ ਹੋਵੇਗਾ ਅਤੇ ਬਹੁਤ ਸਾਰੇ ਘਰ ਮਾਲਕ ਜਿਹੜੇ ਕਿ ਹੋਮ ਓਨਰਸ ਨੇ ਉਹਨਾਂ ਨੇ ਉੱਚੇ ਦਰਾਂ 'ਤੇ ਮੋਰਗੇਜ ਆਪਣੀਆਂ ਲੌਕ ਕੀਤੀਆਂ ਕਿਉਂਕਿ ਕੋਵਿਡ-19 ਪੈਂਡੈਮਿਕ ਜਾਂ ਉਸ ਤੋਂ ਤੁਰੰਤ ਬਾਅਦ ਵਾਲੇ ਨਾਲੋਂ ਬਹੁਤ ਜ਼ਿਆਦਾ ਉੱਚੀਆਂ ਨੇ ਅਤੇ ਪ੍ਰਾਈਸਿਸ ਬਹੁਤੀਆਂ ਨਹੀਂ ਘੱਟ ਸਕਦੀਆਂ ਚੀਜ਼ਾਂ ਦੀਆਂ ਲੇਕਿਨ ਸਾਡੀ ਅਫੋਰਡੇਬਿਲਟੀ ਅਗਲੇ ਸਾਲ ਕੁਛ ਵੱਧ ਸਕਦੀ ਹੈ ਇਹ ਬੈਂਕ ਦੀ ਰਿਪੋਰਟ ਕਹਿੰਦੀ ਹੈ ਲੇਕਿਨ ਬਹੁਤ ਕਲੈਰਿਟੀ ਇਸ ਰਿਪੋਰਟ ਵਿੱਚ ਵੀ ਨਹੀਂ ਹੈ ਗੈਸ ਪ੍ਰਾਈਸਿਸ ਅਨਸਰਟਨਟੀ ਇਹ ਦੁਨੀਆ ਦੇ ਵਿੱਚ ਜੋ ਸਿਸਟਮ ਰਹੇਗਾ ਪੋਲੀਟੀਕਲੀ ਉਹਦੇ 'ਤੇ ਜ਼ਿਆਦਾ ਡਿਪੈਂਡੈਂਟ ਹੋਵੇਗਾ ਨਾ ਕਿ ਇਸ ਚੀਜ਼ 'ਤੇ ਕਿ ਇਹਦੀ ਪ੍ਰੋਡਕਸ਼ਨ ਕਿੰਨੀ ਹੋ ਰਹੀ ਅਤੇ ਮਾਰਕੀਟ ਕਿੰਨੀ ਕੁ ਤਿੱਖੀ ਹੈ ਜੇ ਕੋਈ ਅਣਸੁਖਾਵੇਂ ਹਾਲਾਤ ਇਸੇ ਤਰ੍ਹਾਂ ਹੋਰ ਪ੍ਰੋਲੋਂਗ ਕਰਦੇ ਨੇ ਤਾਂ ਇੱਧਰੋਂ ਵੀ ਰਾਹਤ ਸਾਨੂੰ ਨਹੀਂ ਮਿਲੇਗੀ ਸੋ ਬੈਂਕ ਆਫ ਕੈਨੇਡਾ ਨੇ ਪਿਛਲੇ ਮਹੀਨੇ ਵਾਰਨਿੰਗ ਦਿੱਤੀ ਸੀ ਕਿ ਗਲੋਬਲ ਕੰਸਰਨ ਹੈਗੇ ਨੇ ਤੇਲ ਸਪਲਾਈ ਨੂੰ ਲੈ ਕੇ ਅਤੇ ਉਹਦੇ ਕਰਕੇ ਗੈਸ ਪ੍ਰਾਈਸਿਸ ਕੈਨੇਡਾ ਵਿੱਚ ਹਾਈ ਰਹੀਆਂ ਨੇ ਅਤੇ ਇਹਦੇ ਸੌਫਟ ਹੋ ਜਾਣ ਦੀ ਸੰਭਾਵਨਾ ਹੈ ਅਗਰ ਹਾਲਾਤ ਬਿਹਤਰ ਹੁੰਦੇ ਨੇ ਅਤੇ ਨੋਰਮਲ ਹਾਲਾਤਾਂ ਦੇ ਵਿੱਚ ਲੱਗਦਾ ਹੀ ਹੈ ਕਿ ਜਿਹੜਾ ਹੈ ਜੀ ਉਹ ਬਿਹਤਰ ਹੋ ਸਕਦੇ ਨੇ ਹੋਰ ਵੀ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਨੇ ਅਤੇ ਪਿਛਲੇ ਕੁਛ ਦਿਨਾਂ ਦੇ ਵਿੱਚ ਇੱਕ ਜਿਹੜੀ ਹੋਰ ਰਿਪੋਰਟਸ ਆਈ ਸੀ rates.ca ਤੋਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੱਧੇ ਕੈਨੇਡੀਅਨ ਸਰਵੇ ਜਿਨ੍ਹਾਂ 'ਤੇ ਕੀਤਾ ਗਿਆ ਉਹ ਕਹਿੰਦੇ ਨੇ ਕਿ ਜਦੋਂ ਉਹਨਾਂ ਦੀ ਮੋਰਗੇਜ ਰੀਨਿਊ ਹੋਈ ਇਸ ਸਾਲ ਅਤੇ ਉਹਨਾਂ ਦੇ ਅੱਧੇ ਤੋਂ ਵੱਧ ਜਿਹੜੀਆਂ ਤਨਖਾਹਾਂ ਨੇ ਉਹ ਮੋਰਗੇਜ ਨੇ ਖਾ ਲਈਆਂ ਜੀ ਸੋ ਖਰਚਾ ਬੇਤਹਾਸ਼ਾ ਹੈ ਖਾਸ ਤੌਰ 'ਤੇ ਮੋਰਗੇਜ ਰੇਟ ਦੀ ਅਫੋਰਡੇਬਿਲਟੀ ਚੈਲੇਂਜਿਸ ਬਹੁਤ ਜ਼ਿਆਦਾ ਦੱਸੇ ਜਾ ਰਹੇ ਨੇ ਜੇ ਇਹ ਸਾਰੀਆਂ ਗੱਲਾਂ ਨੇ ਅਤੇ ਘਰਾਂ ਦੀ ਮਾਰਕੀਟ ਕਿਵੇਂ ਹੋ ਸਕਦੀ ਹੈ ਕੀ ਅਨਇੰਪਲੋਇਮੈਂਟ ਰੇਟ ਜੋ ਥੱਲੇ ਡਿੱਗੀ ਹੈ ਕੁਛ ਜੋ ਉਹਦੇ 'ਤੇ ਵੀ ਸਵਾਲੀਆ ਚਿੰਨ੍ਹ ਹੈਗੇ ਨੇ ਵੈਸੇ ਪਰ ਕੀ ਉਹ ਉਸ ਤੋਂ ਕੋਈ ਚੰਗਾ ਉਮੀਦ ਕਰ ਸਕਦੇ ਹਾਂ ਇਹ ਸਮਾਂ ਦੱਸੇਗਾ ਜੀ ਖੈਰ ਆਉਂਦੇ ਹਾਂ ਅਲਬਰਟਾ ਦੇ ਵਿੱਚ ਅੱਜ ਸਵੇਰੇ ਜਦੋਂ ਜਰਕ ਚਾਹ ਵਗੈਰਾ ਪੀ ਕੇ ਸੁਰਤਾਈ ਅਤੇ ਡੈਨੀਅਲ ਸਮਿਥ ਹੋਰਾਂ ਦਾ ਜਿਹੜਾ ਬਿਆਨ ਸੀ ਉਹ ਪੜ੍ਹਨ ਨੂੰ ਮਿਲਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਟੂਡੈਂਟ ਵੀਜ਼ਾ ਇਜ਼ ਟੈਂਪਰੇਰੀ ਡਾਕੂਮੈਂਟ ਟੂ ਸਟੱਡੀ ਇਨ ਕੈਨੇਡਾ ਦੈਟ ਵਾਜ ਆਲਵੇਜ ਅੰਡਰਸਟੂਡ ਕਿ ਸਟੂਡੈਂਟ ਵੀਜ਼ਾ ਉਹ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਲਈ ਇੱਕ ਕੱਚਾ ਡਾਕੂਮੈਂਟ ਹੈ ਟੈਂਪਰੇਰੀ ਹੈ ਅਤੇ ਇਹ ਹਮੇਸ਼ਾ ਤੋਂ ਗੱਲ ਇਸੇ ਤਰ੍ਹਾਂ ਹੀ ਸੀ ਫਿਰ ਕੋਈ ਕਹਿੰਦੇ ਨੇ ਅਵਰ ਯੂਨੀਵਰਸਿਟੀਜ਼ ਐਂਡ ਕਾਲਜਿਜ਼ ਵਰ ਬਿਲਟ ਬਾਈ ਅਲਬਰਟਾ ਟੈਕਸਪੇਅਰਸ ਫਸਟ ਐਂਡ ਫੋਰ ਮੋਸਟ ਫੋਰ ਅਲਬਰਟਾ ਸਟੂਡੈਂਟਸ ਸਾਡੀਆਂ ਯੂਨੀਵਰਸਿਟੀਆਂ ਅਤੇ ਕਾਲਜ ਅਲਬਰਟਾ ਦੇ ਟੈਕਸ ਦੇਣ ਵਾਲੇ ਲੋਕਾਂ ਦੇ ਪੈਸੇ ਨਾਲ ਬਣੇ ਨੇ ਅਤੇ ਇਸ ਵਿੱਚ ਪਹਿਲੇ ਅਤੇ ਸਭ ਤੋਂ ਜ਼ਿਆਦਾ ਅਲਬਰਟਾ ਦੇ ਸਟੂਡੈਂਟ ਜਿਹੜੇ ਨੇ ਹੋਣੇ ਚਾਹੀਦੇ ਨੇ ਵੇਅਰ ਦੇਅਰ ਇਜ਼ ਰੂਮ ਫੋਰ ਇੰਟਰਨੈਸ਼ਨਲ ਸਟੂਡੈਂਟ ਜਿੱਥੇ ਕਿਤੇ ਸਟੂਡੈਂਟ ਲਈ ਥਾਂ ਹੋਵੇ ਉੱਥੇ ਉਹਨਾਂ ਨੂੰ ਰੱਖਿਆ ਜਾਵੇ

ਇੰਟਰਨੈਸ਼ਨਲ ਲਈ। ਟਰਮਸ ਆਰ ਸਿੰਪਲ, ਇਹਦੀਆਂ ਸ਼ਰਤਾਂ ਸਿੰਪਲ ਨੇ, ਆਪਣੀ ਅਰਨ ਯੂਰ ਐਜੂਕੇਸ਼ਨ ਐਂਡ ਦੈਨ ਰਿਟਰਨ ਹੋਮ ਟੂ ਬਿਲਡ ਏ ਲਾਈਫ ਦੈਟ, ਆਪਣੀ ਸਿੱਖਿਆ ਪ੍ਰਾਪਤ ਕਰੋ ਅਤੇ ਘਰ ਜਾਓ ਅਤੇ ਉੱਥੇ ਜਾ ਕੇ ਇਸ ਸਿੱਖਿਆ ਦੇ ਨਾਲ ਜ਼ਿੰਦਗੀ ਬਣਾਓ। ਤੋ ਰੂਲਸ ਆਰ ਵਟ ਮੇਕਸ ਏ ਫੇਅਰ ਸਿਸਟਮ ਫੇਅਰ ਐਂਡ ਅਵਰ ਕੰਟਰੀ ਨੀਡਸ ਟੂ ਰਿਟਰਨ ਟੂ ਐਨ ਇਮੀਗ੍ਰੇਸ਼ਨ ਪ੍ਰੋਸੈਸ ਦੈਟ ਰਿਸਪੈਕਟਸ ਦਾ ਰੂਲਸ। ਉਹ ਕਹਿੰਦੇ ਨੇ ਕਿ ਫੇਅਰ ਸਿਸਟਮ ਜਿਹੜੇ ਨਿਯਮਾਂ ਨਾਲ ਬਣਦਾ ਅਤੇ ਸਾਡੇ ਦੇਸ਼ ਦੇ ਵਿੱਚ ਇਮੀਗ੍ਰੇਸ਼ਨ ਪ੍ਰੋਸੈਸ ਇਹੋ ਜਿਹਾ ਚਾਹੀਦਾ ਜਿਹੜਾ ਕਿ ਨਿਯਮਾਂ ਦੀ ਪਾਲਣਾ ਕਰੇ। ਇਹ ਡੈਨੀਅਲ ਸਮਿਥ ਹੋਰਾਂ ਦੇ ਅੱਜ ਦਾ ਵਿਚਾਰ। ਖੈਰ ਇਹਦੇ 'ਤੇ ਹੁਣ ਜੇ ਅਸੀਂ ਆਪਣੇ ਮਾਹਿਰਾਂ ਨਾਲ ਰਾਏ ਦੇਣ ਲੱਗ ਪਈਏ ਤਾਂ ਫਿਰ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ। ਸਾਡੀਆਂ ਯੂਨੀਵਰਸਿਟੀਆਂ ਅਤੇ ਕਾਲਜਿਸ ਅਲਬਰਟਾ ਦੇ ਟੈਕਸਪੇਅਰ ਦੇ ਨਾਲ ਬਣੀਆਂ ਸੀ। ਕੀ ਇਹ PPP ਮਾਡਲ ਵਾਲੇ ਵੀ ਇਸੇ ਤਰ੍ਹਾਂ ਬਣੇ ਸੀਗੇ? ਜੇ ਇਸ ਤਰ੍ਹਾਂ ਜਿਹੜੇ ਬਣੇ ਹੋਏ ਨੇ ਅਤੇ ਉਹਨਾਂ ਕੋਲੋਂ ਇੰਟਰਨੈਸ਼ਨਲ ਸਟੂਡੈਂਟਸ ਕੋਲੋਂ ਇਸੇ ਕੋਲੋਂ ਕਈ ਗੱਲੋਂ ਕਈ ਗੁਣਾ ਫੀਸ ਲਈ ਜਾਂਦੀ ਹੈ ਕਿ ਉਹਨਾਂ ਦਾ ਇਸ ਦੇਸ਼ ਦੇ ਵਿੱਚ ਹੋਰ ਕੋਈ ਉਹਨਾਂ ਦੇ ਵੱਡਿਆਂ ਦਾ ਜਾਂ ਉਹਨਾਂ ਦੇ ਪੇਰੈਂਟਸ ਦਾ ਜਾਂ ਉਹਨਾਂ ਦਾ ਆਪਣਾ ਕੋਈ ਸਿੱਧਾ ਯੋਗਦਾਨ ਨਹੀਂ ਹੈ, ਉਹਨਾਂ ਨੂੰ ਕੋਈ ਵੱਖਰੀ ਪੜ੍ਹਾਈ ਤਾਂ ਨਹੀਂ ਪੜ੍ਹਾਈ ਜਾਂਦੀ। ਬਾਕੀ ਕੀ ਇਹ ਸਿੱਖਿਆ ਜਿਹੜੀ ਕਹਿ ਕਿ ਜਿਹੜੀ ਤੁਸੀਂ ਸਿੱਖਿਆ ਪ੍ਰਾਪਤ ਕਰ ਲਈ ਜਾਓ ਅਤੇ ਇਹਦੇ ਨਾਲ ਤੁਸੀਂ ਹੁਣ ਆਪਣੇ ਮੁਲਕ ਵਿੱਚ ਜਾ ਕੇ ਕੰਮ ਕਰੋ, ਕੀ ਇਹ ਸਿੱਖਿਆ ਇਸ ਲੈਵਲ ਦੀ ਹੈ ਜਿਹੜੀ ਤੁਹਾਡੇ ਅਪਰੂਵਡ ਕਾਲਜਿਸ ਨੇ ਦਿੱਤੀ ਹੈ ਜਿਸ ਨਾਲ ਕੋਈ ਕੰਮ ਲਿਆ ਜਾ ਸਕਦਾ ਕਿਤੇ ਜਾ ਕੇ ਕੀਤਾ ਜਾ ਸਕਦਾ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ। ਖੈਰ ਇਸ ਵੇਲੇ ਜਿੱਧਰ ਨੂੰ ਕਹਾਣੀ ਜਾ ਰਹੀ ਹੈ ਉਹ ਸਾਨੂੰ ਸਮਝ ਤੇ ਆ ਰਹੀ ਹੈ, ਪਰ ਅਪਡੇਟ ਇਹ ਹੈ ਜੀ ਕਿ ਅੱਜ ਜੋ ਸੈਟਲਾਈਜ ਸਰਕਲ ਦੇ ਵਿੱਚ ਜੋ ਅਸੀਂ ਕਈ ਦਿਨਾਂ ਤੋਂ ਰਿਪੋਰਟਿੰਗ ਅਸੀਂ ਕਰਦੇ ਆ ਰਹੇ ਹਾਂ ਸਾਡੇ ਸੋਸ਼ਲ ਮੀਡੀਆ ਪੇਜਸ 'ਤੇ ਵੀ ਇੱਥੇ ਵੀ ਰੇਡੀਓ 'ਤੇ ਵੀ, ਕਿ ਜੋ ਉੱਥੇ ਸਟੂਡੈਂਟ ਬੈਠੇ ਹੋਏ ਨੇ ਉੱਥੇ ਅੱਜ CBSA ਦੇ ਅਤੇ ਪੁਲਿਸ ਦੇ ਅਧਿਕਾਰੀ ਪਹੁੰਚੇ, ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਦੇ, ਉਹਨਾਂ ਨੇ ਕੁਛ ਵਿਦਿਆਰਥੀਆਂ ਨੂੰ ਨੋਟਿਸ ਦਿੱਤੇ ਨੇ ਅਤੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ 2 ਵਜੇ ਹੈਰੀ ਹੇਜ਼ ਬਿਲਡਿੰਗ ਡਾਊਨਟਾਊਨ ਪਹੁੰਚੋ ਜਿੱਥੇ ਕਿ ਅਸੀਂ ਪਾਸਪੋਰਟ ਵਗੈਰਾ 'ਤੇ ਰੀਨਿਊ ਕਰਦੇ ਹਾਂ, PR ਕਾਰਡ ਵਗੈਰਾ ਬਣਾਉਂਦੇ, ਹੋਰ ਸਾਡਾ ਜੋ ਫੈਡਰਲ ਆਫਿਸ ਹੈ ਬੇਸਿਕਲੀ ਫੈਡਰਲ ਗੌਰਮੈਂਟ ਦਾ ਜੀ। ਸੋ ਸਟੂਡੈਂਟਸ ਨੂੰ ਉੱਥੇ ਬੁਲਾਇਆ ਗਿਆ, ਅਜੇ ਤੱਕ ਸਾਡੇ ਕੋਲ ਅਪਡੇਟ ਨਹੀਂ ਹੈ ਕਿ ਉੱਥੇ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ, ਲੇਕਿਨ ਖਬਰਾਂ ਇਹ ਆ ਰਹੀਆਂ ਨੇ ਕਿ ਧਰਨਾ ਚੁੱਕਣ ਦਾ ਮੈਸੇਜ ਆ ਗਿਆ ਕਿ ਧਰਨਾ ਚੁੱਕ ਦਿੱਤਾ ਜਾਵੇ। ਇਹ ਸਟੂਡੈਂਟਸ ਦਾ ਆਪਣਾ ਹੀ ਮੈਸੇਜ ਜਿਹੜਾ ਉਹਨਾਂ ਦੇ ਆਪਣੇ ਸਾਥੀਆਂ ਨੂੰ ਆਇਆ ਜੀ, ਇਹਦੇ ਬਾਰੇ ਕਨਫਰਮ ਅਸੀਂ ਕਰਾਂਗੇ। ਖੈਰ ਕੋਈ ਚੰਗਾ ਰਿਜ਼ਲਟ ਕੀ ਨਿਕਲ ਸਕਦਾ ਜਾਂ ਸਾਡੇ ਕੀ ਵਿਚਾਰ ਨੇ, ਅਸੀਂ ਕੀ ਚਾਹੁੰਦੇ ਹਾਂ, ਸਰਕਾਰਾਂ ਕੀ ਚਾਹੁੰਦੀਆਂ ਨੇ, ਕਦੇ ਸਾਨੂੰ 2 ਸਾਲਾਂ ਦੇ ਵਿੱਚ ਜ਼ਰੂਰਤ ਪੈ ਜਾਂਦੀ ਇਮੀਗ੍ਰੈਂਟਸ ਦੀ, ਕਦੇ ਸਾਨੂੰ ਵਾਧੂ ਲੱਗਣ ਲੱਗ ਜਾਂਦੇ ਨੇ, ਕਦੇ ਸਾਨੂੰ ਸ਼ਿਕਾਇਤਾਂ ਨਜ਼ਰ ਆਉਂਦੀਆਂ ਨੇ, ਕਦੇ ਵੋਟਾਂ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ, ਕਦੇ ਸਟੂਡੈਂਟਸ ਦੀਆਂ ਗਲਤੀਆਂ ਨਜ਼ਰ ਆਉਂਦੀਆਂ ਨੇ, ਕਦੇ ਸਟੂਡੈਂਟਸ 'ਤੇ ਸਾਨੂੰ ਤਰਸ ਆਉਂਦਾ। ਅਸੀਂ ਇੰਨੇ ਸਾਲ ਇਸ ਮੁਲਕ ਦੇ ਵਿੱਚ ਆਪਣਾ ਜਿਹੜਾ ਸਾਡਾ ਇਤਿਹਾਸ ਹੈ 125 ਸਾਲ ਦੇ ਲਾਗੇ ਤੋਂ ਵੱਧ ਦਾ ਇਤਿਹਾਸ ਹੈ ਸਾਡਾ, ਅਸੀਂ ਕੀ ਇੱਕ ਇਸ ਤਰ੍ਹਾਂ ਦੀਆਂ ਕੋਈ ਆਪਣੀਆਂ ਸੰਸਥਾਵਾਂ ਨਹੀਂ ਬਣਾ ਸਕੇ ਜਿਹੜੀਆਂ ਕਿ ਸਾਂਝੇ ਤੌਰ 'ਤੇ ਕੋਈ ਆਵਾਜ਼ ਬੁਲੰਦ ਕਰ ਸਕਣ? ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ 'ਤੇ ਚਰਚਾ ਚੱਲੇਗੀ ਹੁਣ, ਅਤੇ ਬਣੇਗਾ ਕੀ ਜਾਂ ਚਰਚਾ ਵਿੱਚੋਂ ਨਿਕਲੇਗਾ ਕੀ ਇਹ ਪਤਾ ਨਹੀਂ। ਖੈਰ ਇਹ ਅਪਡੇਟ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਰਹਾਂਗੇ। ਇੱਧਰ ਅਮਰੀਕਾ ਦੇ ਵਿੱਚ ਆਈਸ ਜਿਹੜੀ ਹੈ ਜੀ, US ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਆਈਸ ICE, ਇਹਨਾਂ ਵੱਲੋਂ ਵੱਡੇ ਪੱਧਰ 'ਤੇ ਫੜੋ ਫੜੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਰਿਪੋਰਟ ਕੀਤਾ ਗਿਆ, ਜਿਹਦੇ ਵਿੱਚ ਪੰਜਾਬੀ ਬੰਦੇ ਵੀ ਸੀਗੇ। ਅੰਮ੍ਰਿਤਸਰ ਜਹਾਜ਼ ਲੈਂਡ ਕੀਤੇ ਗਏ, ਹੋਰਨਾਂ ਸਟੇਟਾਂ ਦੇ ਵੀ ਪੰਜਾਬ ਦੇ ਵਿੱਚ ਜਾ ਕੇ ਅੰਮ੍ਰਿਤਸਰ ਲਾ ਦਿੱਤੇ ਗਏ। ਵੈਸੇ ਅੰਮ੍ਰਿਤਸਰ ਨੂੰ ਫਲਾਈਟ ਜਾਂਦੀ ਕੋਈ ਨਹੀਂ ਹੈ, ਉਹ ਨਹੀਂ ਲੱਗਣੀਆਂ, ਅਲਾਓ ਨਹੀਂ ਕੀਤੀਆਂ ਜਾਂਦੀਆਂ ਇੰਡੀਆ ਦੀ ਸਰਕਾਰ ਵੱਲੋਂ, ਪਰ ਇਹ ਫਲਾਈਟਾਂ ਸਿੱਧੀਆਂ ਅਮਰੀਕੀ ਫੌਜ ਦੇ ਜਹਾਜ਼ ਉੱਥੇ ਜਾ ਕੇ ਉਤਰੇ ਅਤੇ ਆਮ ਬੰਦੇ ਨੂੰ ਉੱਥੇ ਫੋਟੋ ਵੀ ਖਿੱਚਣ ਤੋਂ ਰੋਕਿਆ ਜਾਂਦਾ ਅਤੇ ਅਮਰੀਕੀ ਫੌਜ ਦੇ ਜਹਾਜ਼ ਜਿਹੜੇ ਬੇਸਿਕਲੀ ਇਸ ਤਰ੍ਹਾਂ ਪੈਸੈਂਜਰ ਟ੍ਰੈਫਿਕ ਲਈ ਹੁੰਦੇ ਨਹੀਂ, ਉਹਨਾਂ ਦੇ ਵਿੱਚ ਬੇੜੀਆਂ ਪਾ ਕੇ ਪੈਰਾਂ ਨੂੰ ਹੱਥ ਪੈਰ ਬੰਨ ਕੇ ਜਿਹੜਾ ਸੀ ਉਹ ਲਿਜਾਇਆ ਗਿਆ, ਉਮਰ ਦਾ ਵੀ ਖਿਆਲ ਨਾ ਰੱਖਿਆ ਗਿਆ ਅਤੇ ਇਹ ਕੰਮ ਚਲੋ ਹੋਇਆ। ਆਈਸ ਜਿਹਨੇ ਕਿ ਜਿਹਦੇ ਬਾਰੇ ਫਿਰ ਥੋੜ੍ਹਾ ਜਿਹਾ ਰੌਲਾ ਰੱਪਾ ਪਿਆ ਕਿ ਉਹਨਾਂ ਦੀ ਕਾਰਵਾਈ ਬਹੁਤ ਸਖ਼ਤ ਹੈ, 1-2 ਵਾਰੀ ਸ਼ੂਟਿੰਗ ਦੇ ਵਿੱਚ ਬੰਦੇ ਵੀ ਮਾਰ ਦਿੱਤੇ ਉਹਨਾਂ ਨੇ ਗ੍ਰਿਫਤਾਰੀ ਵੇਲੇ, ਡੋਨਲਡ ਟਰੰਪ ਨੂੰ ਬੇਨਤੀ ਕੀਤੀ ਗਈ ਬਹੁਤ ਸਾਰੇ ਲੋਕਾਂ ਵੱਲੋਂ ਕਿ ਥੋੜ੍ਹਾ ਨਰਮੀ ਰੱਖੋ ਹੁਣ ਜਰਾ ਇੰਨਾ ਨਾ ਕਰੋ, ਅਤੇ ਕਈ ਸਟੇਟਸ ਦੇ ਵਿੱਚ ਉਹਨਾਂ ਦੇ ਬਟਨ 'ਤੇ ਆਈਸ 'ਤੇ ਵੀ ਇਤਰਾਜ਼ ਕੀਤੇ ਗਏ, ਪਰ ਹੁਣ ਕਹਿੰਦੇ ਨੇ ਕਿ ਉਹਨਾਂ ਵਾਸਤੇ ਦਸਤਾਨੇ

ਆਰਡਰ ਕੀਤੇ ਗਏ ਨੇ ਆਈਸ ਵਾਸਤੇ ਗਲਵਸ, ਇਹ ਦਸਤਾਨਿਆਂ ਦੇ ਵਿੱਚ ਪਹਿਨਣ ਵਾਲੇ ਜਿਹੜੇ ਸਾਡੇ ਜਿਹੜੇ ਇਹਨਾਂ ਦੇ ਆਈਸ ਦੇ ਆਫਿਸਰ ਹੋਣਗੇ, ਜਦੋਂ ਕਿਤੇ ਉਹਨਾਂ ਨੂੰ ਲੋੜ ਪਵੇਗੀ ਤਾਂ ਫੰਡ ਵਾਲੇ ਨੂੰ ਉਹ ਕਰੰਟ ਲਾ ਸਕਦੇ ਨੇ। ਤੇ 20 ਮਿਲੀਅਨ ਡਾਲਰ ਇਹਨਾਂ ਦਸਤਾਨਿਆਂ ਤੇ ਖਰਚਿਆ ਜਾ ਰਿਹਾ। ਲੋ ਆਊਟਪੁੱਟ ਵੋਲਟੇਜ ਐਮੀਟਰ ਗਲਵ ਇਹਨੂੰ ਕਿਹਾ ਗਿਆ। ਸੋ ਇੱਕ ਨੋਟ ਪਬਲਿਸ਼ ਕੀਤਾ ਗਿਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ, ਤੇ ਇਹਦੇ ਵਿੱਚ 380 ਵੋਲਟ ਇਲੈਕਟ੍ਰੀਸਿਟੀ ਹੋਵੇਗੀ, ਤੇ ਜਿਹੜੀ ਆਮ ਸਟੈਂਡਰਡ ਜਿਹੜੀ ਹੈ ਪਾਵਰ ਆਊਟਲੈਟ ਹੁੰਦੀ ਹੈ ਉਹ ਨਾਲੋਂ ਜ਼ਿਆਦਾ ਪਾਵਰ ਹੋਵੇਗੀ ਇਹਦੇ ਵਿੱਚ। ਕੰਪਲੈਂਟ ਟੈਕਨੋਲੋਜੀ LLC ਜਿਹੜੇ ਕਿ ਦਸਤਾਨੇ ਬਣਾਉਂਦੀ ਹੈ, ਉਹਨਾਂ ਨੇ ਦੱਸਿਆ ਕਿ ਅਸੀਂ ਨਹੀਂ ਦੱਸ ਸਕਦੇ ਕਿ ਕਿੰਨੇ ਆ ਕਿਵੇਂ ਆ। ਇੱਕ ਬਟਨ ਹੁੰਦਾ ਹੈ ਜੀ ਕਹਿੰਦੇ ਇਸ 'ਤੇ ਲੱਗਾ ਦਸਤਾਨਿਆਂ ਦੇ ਵਿੱਚ, ਜਿਸ ਦੇ ਨਾਲ ਪਰ ਸੈਕਿੰਡ ਦੀਆਂ 30 ਪਲਸਿਸ ਜਿਹੜੀਆਂ ਝਟਕੇ ਦੀਆਂ ਦਿੱਤੀਆਂ ਜਾਂਦੀਆਂ ਨੇ, ਅਤੇ ਮਾਈਕਰੋ ਪ੍ਰੋਸੈਸਰ ਜਿਹੜੇ ਨੇ ਇਹਦੇ ਵਿੱਚ ਲੱਗੇ ਹੁੰਦੇ ਨੇ। ਇਹ ਜੀ ਦਸਤਾਨਿਆਂ ਨਾਲ ਹੁਣ ਜਿਹੜਾ ਇਹ ਝਟਕੇ ਲਾਏ ਜਾਣਗੇ ਆਈਸ ਦੇ ਅਫਸਰਾਂ ਵੱਲੋਂ। ਇਸ ਪ੍ਰੋਗਰਾਮ ਦੇ ਸਪੋਂਸਰਾਂ ਬਾਰੇ ਜਾਣਕਾਰੀ ਦੇ ਦਈਏ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਹੋਰਾਂ ਨੂੰ ਫੋਨ ਕਰ ਲਓ 5788321208 YYC ਹੋਮ ਕੇਅਰ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਆਪਣੀ ਲੈਂਗੁਏਜ ਦੇ ਵਿੱਚ ਅਤੇ ਸਰਕਾਰੀ ਖਰਚੇ ਤੇ ਕਰਵਾਉਣ ਲਈ 8257600 ਤੇ ਵੀਰਪਾਲ ਕੌਰ ਹੋਰਾਂ ਨੂੰ ਕਾਲ ਕਰ ਲਓ। OSS ਸਮਾਇਲ ਮੈਡੀਕਲ ਕਲੀਨਿਕ ਸਨਰਾਈਜ਼ ਏਰੀਏ ਦੇ ਵਿੱਚ ਹੈ ਜੀ, ਜਿੱਥੇ ਕਿ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਤੇ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਲਏ ਜਾ ਰਹੇ ਨੇ OSS ਸਮਾਇਲ ਮੈਡੀਕਲ ਤੇ ਫੋਨ ਹੈ 5786176496 5876174696। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ 24 ਘੰਟੇ 7 ਦਿਨ ਇਹ ਖੁੱਲ੍ਹਦਾ ਹੈ, ਅਤੇ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਅਤੇ ਫੋਨ ਨੰਬਰ ਹੈ 403-936-77-77। ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਸਮਾਂ ਥੋੜ੍ਹਾ, ਲੇਕਿਨ ਕੁਛ ਜਿਹੜਾ ਖਬਰਾਂ ਸਾਡੇ ਕੋਲ ਹੋਰ ਹੈਗੀਆਂ ਨੇ ਅਸੀਂ ਉਸ ਰਖ ਸਾਂਝੀਆਂ ਕਰ ਲੈਂਦੇ ਜਿੰਨੀ ਕੁ ਦੇਰ ਸਮਾਂ ਹੈਗਾ ਜੀ। ਕੈਨੇਡਾ ਦੀ ਫੈਡਰਲ ਸਰਕਾਰ ਬਹੁਤ ਸਾਰੇ ਮੁਲਾਜ਼ਮਾਂ ਦੀ ਛੰਟੀ ਕਰਨਾ ਚਾਹੁੰਦੀ ਆਪਣੇ ਫੈਡਰਲ ਵਰਕਰਸ ਦੀ। ਕੈਨੇਡਾ ਸਟਰੋਂਗ ਬਜਟ ਜਿਹੜਾ 2025 ਦਾ ਪੇਸ਼ ਕੀਤਾ ਗਿਆ ਸੀ, ਇਸ ਵਿੱਚ ਫੈਡਰਲ ਪਬਲਿਕ ਸਰਵਿਸ ਦੀਆਂ 28,000 ਨੌਕਰੀਆਂ 2029 ਤੱਕ, ਜਿਸ ਵਿੱਚ 12,000 ਇੰਪਲਾਈ ਅਤੇ 350 ਐਗਜ਼ੈਕਟਿਵ ਪੋਜੀਸ਼ਨ ਸੀਗੀਆਂ ਖਤਮ ਕਰਨ ਦੀ ਗੱਲ ਕੀਤੀ ਗਈ ਸੀ। ਇਸ ਲਈ ਬਹੁਤ ਸਾਰੇ ਲੋਕਾਂ ਨੂੰ ਅਰਲੀ ਵਾਲੰਟੀਅਰ ਰਿਟਾਇਰਮੈਂਟ ਲੈਣ ਦੀ ਆਪਸ਼ਨ ਦਿੱਤੀ ਗਈ, ਜਿਸ ਵਿੱਚ ਦੱਸਿਆ ਜਾਂਦਾ ਕਿ 10,000 ਲੋਕਾਂ ਨੇ ਅਪਲਾਈ ਕੀਤਾ ਸੀ ਅਤੇ ਹੁਣ ਉਹਨਾਂ ਵਿੱਚੋਂ 8,000 ਦੀਆਂ ਅਰਜ਼ੀਆਂ ਮਨਜ਼ੂਰ ਕਰ ਲਈਆਂ ਗਈਆਂ ਨੇ। ਫੈਡਰਲ ਇੰਪਲਾਈਜ਼ ਜੋ ਕਿ ਅਰਲੀ ਰਿਟਾਇਰਮੈਂਟ ਲਈ ਜਿਨ੍ਹਾਂ ਨੂੰ ਸਿਗਾ ਆਪਸ਼ਨ ਦਿੱਤੀ ਗਈ ਸੀ, ਉਹਨਾਂ ਨੂੰ July 24 ਤੋਂ ਪਹਿਲਾਂ ਅਪਲਾਈ ਕਰਨ ਲਈ ਕਿਹਾ ਗਿਆ ਸੀ। ਇਨਸੈਂਟਿਵ ਪ੍ਰੋਗਰਾਮ ਹੈ ਜਿਸ ਵਿੱਚ ਇੱਕਦਮ ਪੈਨਸ਼ਨ ਜਿਹੜੀ ਹੈ ਉਹਨਾਂ ਦੀ ਲਾਗੂ ਹੋ ਜਾਵੇਗੀ, ਕੋਈ ਰਿਟਾਇਰ ਅਰਲੀ ਹੋਣ ਦੀ ਕੋਈ ਕਟੌਤੀ ਨਹੀਂ, ਕੋਈ ਇਸ ਤਰ੍ਹਾਂ ਦੀ ਆਪਸ਼ਨ ਦਿੱਤੀ ਗਈ ਸੀ। ਫੈਡਰਲ ਗੌਰਮੈਂਟ ਨੂੰ 10,006 ਅਰਜ਼ੀਆਂ ਮਿਲੀਆਂ ਅਰਲੀ ਰਿਟਾਇਰਮੈਂਟ ਇਨਸੈਂਟਿਵ ਦੀਆਂ, ਅਤੇ ਇਹਦੇ ਵਿੱਚ ਕੁਛ ਹੋਰ ਰਿਟਾਇਰਮੈਂਟ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਕੋਈ ਪੇਪਰ ਕਾਪੀਜ਼ ਹੈਗੀਆਂ ਨੇ, ਉਹਨਾਂ ਨੂੰ ਅਜੇ ਪ੍ਰੋਸੈਸ ਕਰਨਾ, ਇਹ ਆਨਲਾਈਨ ਕੀਤੀਆਂ ਗਈਆਂ ਸੀ। ਟ੍ਰੇਜਰੀ ਬੋਰਡ ਆਫ ਕੈਨੇਡਾ ਦੇ ਸੈਕਟਰੀਏਟ ਨੇ ਕਿਹਾ ਕਿ 8,161 ਅਰਜ਼ੀਆਂ ਮਨਜ਼ੂਰ ਕਰ ਦਿੱਤੀਆਂ ਗਈਆਂ ਨੇ ਅਤੇ ਇਹਨਾਂ ਨੂੰ ਅਰਲੀ ਰਿਟਾਇਰਮੈਂਟ ਦੇ ਦਿੱਤੀ ਜਾਵੇਗੀ, ਅਤੇ ਥੋੜ੍ਹੇ ਬਹੁਤਿਆਂ ਨੂੰ ਨਾ ਵੀ ਕੀਤੀ ਗਈ ਹੈ 40-42 ਨੂੰ ਹੁਣ ਤੱਕ। ਅਤੇ ਇਹਦੇ ਵਿੱਚੋਂ ਕੁਛ ਜਿਹੜੇ ਮਹਿਕਮੇ ਨੇ ਉਹਨਾਂ ਦੇ ਅਫਸਰਾਂ ਨੂੰ ਨਾ ਕਰ ਦਿੱਤੀ ਗਈ ਹੈ, ਜਿਨ੍ਹਾਂ ਵਿੱਚ CBSE ਦੇ ਆਫਿਸਰ ਨੇ, RCMP ਦੇ ਆਫਿਸਰ ਨੇ, ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਭਾਈ ਜਲਦੀ ਰਿਟਾਇਰਮੈਂਟ ਨਹੀਂ ਲੈ ਸਕਦੇ। ਅਤੇ ਕੈਲਗਰੀ ਦੇ ਵਿੱਚ ਖਬਰ ਇਹ ਹੈ ਕਿ 52 ਸਟਰੀਟ ਨੌਰਥ ਈਸਟ ਦੇ ਪੁੱਠੇ ਪਾਸੇ ਨੂੰ ਜਾਣ ਦੀ ਇੱਕ ਹਾਦਸਾ ਹੋਇਆ ਸੀ July 21, 2025 ਨੂੰ, ਤਕਰੀਬਨ ਸਾਲ ਪਹਿਲਾਂ ਇਹ ਘਟਨਾ ਹੋਈ ਸੀ 52nd Street ਤੇ ਨੌਰਥ ਈਸਟ ਵਿੱਚ, ਅਤੇ ਇਸ ਵਿੱਚ ਇੱਕ ਪੈਡੈਸਟ੍ਰੀਅਨ ਦੀ ਮੌਤ ਹੋ ਗਈ ਸੀ ਅਤੇ ਇਸ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ ਅਤੇ 2 ਜ਼ਖਮੀ ਹੋਏ ਸੀ ਅਤੇ ਇੱਕ ਵਿਅਕਤੀ ਦੀ ਪੈਡੈਸਟ੍ਰੀਅਨ ਦੀ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਇਹ ਜਿਹੜਾ ਵਿਅਕਤੀ ਹੈ ਜੀ ਪਿਕਅਪ ਟਰੱਕ ਜਿਹੜਾ ਹੈ ਪੁੱਠੇ ਪਾਸੇ ਦੇ ਲੇਨਾਂ ਵਿੱਚ ਜਾ ਰਿਹਾ ਸੀ ਜਦੋਂ ਇੱਕ ਪੈਡੈਸਟ੍ਰੀਅਨ ਦੇ ਵਿੱਚ ਜਾ ਵੱਜਾ। ਪੈਡੈਸਟ੍ਰੀਅਨ 50 ਸਾਲਾਂ ਦੀ ਔਰਤ ਸੀ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਕਹਿੰਦੇ ਉਹ ਪੈਡੈਸਟ੍ਰੀਅਨ ਨੂੰ ਹਿੱਟ ਕਰਨ ਤੋਂ ਬਾਅਦ ਆਉਂਦੇ ਹੋਏ ਕੋਈ SUV ਨਾਲ ਲੱਗਾ ਅਤੇ ਗੱਡੀ ਨੂੰ ਅੱਗ ਲੱਗ ਗਈ। ਉਸ SUV ਦੇ ਵਿੱਚ 33 ਸਾਲਾ ਔਰਤ ਅਤੇ 25 ਸਾਲਾਂ ਦਾ ਜਿਹੜਾ ਵਿਅਕਤੀ ਸੀ ਪੈਸੈਂਜਰ ਸੀਟ ਦੇ ਵਿੱਚ, ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਲੇਕਿਨ ਉਹ ਜ਼ਖਮੀ ਹੋ ਗਏ, ਬਚ ਗਏ ਨੇ ਜੀ ਅਤੇ

0: ਇਸ ਵੇਲੇ ਪੁਲਿਸ ਨੇ ਅਨਾਊਂਸ ਕੀਤਾ ਕਿ ਪਿਕਅਪ ਡਰਾਈਵਰ 26 ਸਾਲਾਂ ਦਾ ਰਾਮੀ ਹਮਦਾਨ ਨਾਂ ਦਾ ਜਿਹੜਾ ਵਿਅਕਤੀ ਹੈ ਜੀ ਉਹਨੂੰ ਚਾਰਜ ਕੀਤਾ ਗਿਆ ਹੈ। ਸੋ ਇਹ ਵਿਅਕਤੀ ਇਸ ਵੇਲੇ ਗ੍ਰਿਫਤ ਵਿੱਚ ਹੈ ਤੇ ਉਹਦੇ ਤੇ ਕੇਸ ਚੱਲੇਗਾ ਇਹ ਸਾਰਾ ਇਹ ਕੁਛ ਕਰਨ ਦਾ। ਲਾਸ ਏਂਜਲਸ ਲੇਕਰਸ NBA ਦੀ ਟੀਮ ਜਿਹੜੀ ਹੈ ਜੀ ਬੜੀ ਫੇਮਸ, ਉਸ ਨੂੰ 12.5 billion dollars ਦੇ ਵਿੱਚ ਵੇਚ ਦਿੱਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਕੁਛ ਖਾਸ ਵਿਅਕਤੀ ਨੇ ਜੌਨ ਕਸ਼ਨਰ US ਪ੍ਰੈਜੀਡੈਂਟ ਡੋਨਲਡ ਟਰੰਪ ਦੇ ਜਿਹੜੇ ਭਰਾ ਨੇ ਤੇ US ਜਿਹੜੇ ਉਹਨਾਂ ਦੇ ਦਮਾਦ ਦੇ ਜੇਡ ਦੇ ਭਰਾ ਨੇ ਤੇ ਸਾਬਕਾ ਡਿਜ਼ਨੀ ਚੀਫ ਐਗਜ਼ੈਕਟਿਵ ਬੌਬ ਇਗਰ ਜਿਹੜੇ ਨੇ ਉਹ ਕੁਛ ਵੱਧ ਇਸ ਵਿੱਚ ਹਾਸਲ ਕਰਨਗੇ। ਲਾਸ ਏਂਜਲਸ ਲੇਕਰਸ ਨੇ 17 ਵਾਰ ਜਿਹੜਾ ਹੈ ਜੀ NBA ਟਾਈਟਲ ਜਿੱਤਿਆ। ਸਭ ਤੋਂ ਵੱਧ ਬੋਸਟਨ ਸੈਲਟਿਕਸ ਨੇ ਜਿਹੜਾ ਹੈ ਜੀ 18 ਵਾਰੀ ਜਿੱਤਿਆ। ਗੋਲਡਨ ਸਟੇਟ ਵਾਰੀਅਰ ਨੇ 7 ਵਾਰੀ, ਸ਼ਿਕਾਗੋ ਬੁਲਸ ਨੇ 6 ਵਾਰੀ ਤੇ ਸੈਂਟ ਐਂਟੋਨੀਓ ਸਪਰਸ ਨੇ 5 ਵਾਰੀ ਜਿੱਤੀ ਹੈ ਜੀ NBA। ਪ੍ਰੋਗਰਾਮ ਦੀ ਸਮਾਪਤੀ ਹੈ ਜੀ, ਹੋਈਆਂ ਭੁਲਾ ਚੁੱਕਾ ਲਿਖਵਾਂ, ਸਤਿ ਸ੍ਰੀ ਅਕਾਲ।
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
1: 94.7 FM Radio Sursangam Har hafte 20 ghante suno Monday to Friday Sham 4 to 5 Kuldeep Singh Vichar Charcha Sham 8 to 9 Jitendra Pannu radiosursangam.ca Phone 403-585-0910 Radio Sursangam
3: The following program speaks to the South Asian community Uniting the world for your listening pleasure at Fairchild Radio The Multicultural Spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ

0: सब दी चाहत अपनी सुपनमई कार खरीदन लई गौरव शर्मा नू शोरूम च जाके मिलो जा फिर फोन कर लो 403-903-6757
1: मर्सिडीज बेंज कंट्री हिल्स
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 Avenue
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ ਸਾਂਝਾ

0: ਕਲਕਰੇ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ

0: कौशल का फोन नंबर 4036182112 अरुण कौशल मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757
0: मर्सिडीज बेंज कंट्री हिल्स
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ

0: ਓਹੋ ਅੱਜ ਫੇਰ ਨੀ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ